ਖਬਰ ਨਾ ਕੋਈ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆ ਗਏ ਰਾਜਨਾਸਰੀ ਮਹਿਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖਤ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕਹੋ ਸਦਾ ਰਹੋ ਰੰਗ ਰਾਤਾ ਹਉ ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਭ

ਤੇ ਸਤਿਗੁਰ ਸਬਦੀ ਕੀਨਾ ਰਹਾਉ। ਕਾਮ ਹੇਤ ਕੁੰਚਰ ਲੈ ਫਾਂ ਕਿਉ, ਉਹ ਪਰਵਸ ਪਇਓ ਵਿਚਾਰ।

ਆਪ ਤਰਨ ਤਾਰਨ ਹਰ ਨਿਜ ਦੂਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਮ ਸੰਜਮ ਕਿਛ ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਓ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਦੇਵ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ

ਸਨਾਸਰੀ ਮਹਿਲਾ ਪੰਜਵਾਂ। ਔਖੀ ਕਰੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ। ਪ੍ਰਭ ਕਿਉਂ ਲਾਗ ਰਿਹਾ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਤਨ ਹਮਾਰਾ ਮੀਤ ਰਹਾਓ, ਮਨ ਵਿਲਾਸ ਪੜੇ ਸਾਹਿਬ ਕੇ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਸਨਾਸਰੀ ਮਹਿਲਾ ਪੰਜਵਾਂ। ਜਿਸ ਤੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨੋ ਅਬਾਗਾ, ਚਰਨ ਕਮਲ ਜਾ ਕਾ ਮਨ ਰਾਜੋ, ਹਮੇ ਸਰੋਵਰ ਪਾਗਾ, ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਖੀਜ ਗਯਾ ਸਭ ਤਨ ਤੇ, ਪ੍ਰੀਤਮ ਸਿਓ ਮਨ ਲਾਗਾ ਰਹਾਓ। ਜੈ ਜੈ ਪੇਖੋ ਤੈ ਨਾਰਾਇਣ, ਸਗਲ ਕਟਾ ਮੈਂ ਤਾਗਾ, ਨਾਮ ਉਦਕ ਪੀਵਤ ਜਨ ਨਾਨਕ।

ਪੈਣੀ ਗੁਰ ਸ਼ਬਦ ਨਾ ਮਾਨੈ ਫਾਈ ਫਾਥੀ ਸਾ ਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਤਿਰ ਰਲੀ ਆਲਾ ਜੋ ਬਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸੋਹਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਤਿਰ ਕਰ ਸੋ ਹੈ ਨਾਰੀ ਤਨਾਸਰੀ ਸੰਤ ਮਹਿਲਾ ਚੌਥਾ ਕਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਅੰਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਓ ਅੰਦਰ ਸਾਚਾ ਨਿਹੋ ਪੂਰੇ ਸਤਿਗੁਰੈ ਜੀਓ ਹਉ ਤਿਸ ਤੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅੰਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾਂ ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅੰਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨਿਹੋ ਪੂਰੇ ਸਤਿਗੁਰੈ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ ਅੰਦਿਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੇ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ ਦੂਜੇ ਪਾਏ ਦੁਖ ਹੋਏ ਮਨਮੁਖ ਜਮ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ ਮਾਇਆ ਦੁਖ ਮੋਇਆ ਹਉ ਮੈਂ ਰੋਇਆ ਮੇਰੀ ਮੇਰੀ ਕਰਤ ਜਿਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਮੈ ਕੋ ਸਾਥ ਨਾ ਚਾਲੈ ਉਤਰ ਕਲਤਰ ਮਾਇਆ ਧੋਇਆ ਦੂਜੇ ਪਾਏ ਦੁਖ ਹੋਏ ਮਨਮੁਖ ਜਮ ਜੋਇਆ ਜੀਓ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ

ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਉ ਤਬ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਧ ਸਿਖਿਆ ਕੱਟੀ ਜਮ ਕੀ ਫਾਸੇ ਤੈ ਪਰਮ ਨਾਥੇ ਛੁਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਦਿਨਵੰਤ ਨਾਨਕ ਤਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਤਰਿਆ ਤਰ ਏਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਾਤਾਰ ਸਰਬ ਦੁਖ ਪੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਤੈ ਪੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰੀਆ ਜੀਉ ਮੋਹਿ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਤਾਰੀਆ ਜੀਉ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਪੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲਈ ਜੀਉ ਨਿਤ ਜਪੈ ਤੇਰੇ ਦਾਸ ਪੁਰਖ ਅਤੋਲਈ ਜੀਉ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਪਾਗੇ ਸਦਾ ਅੰਦਿਨ ਜਾਗਿਆ ਸਦ ਸਦਾ ਸਿਮਰ ਤਬ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ।

ਪ੍ਰਸਾਦ ਸਤਿਗੁਰ ਪ੍ਰਸਾਦ। ਕੋਈ ਜਾਣੇ ਕੌਣ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਧ ਬੂਜੈ, ਤਾਂ ਕੀ ਨਿਰਮਲ ਰੀਤ ਰਹਾਉ। ਮਾਤ ਪਿਤਾ ਬਨਤਾ ਸੁਤ ਬੰਦਤ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਇ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਹਾ ਹਾ ਕਰਤ ਬਿਹਾਨੀ ਅਵਦੈ, ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰਥ ਅਸਵ ਪਵਨ ਤੇਜ ਧਣੀ, ਪੂਮਨ ਚਤਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਠ ਸਿਦਾਇਓ ਨਾਂਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਇਐ, ਨਾਨਕ ਕੀ ਹਾਂ ਸੁਖ ਆਜੈ ਮੁਖ ਊਜਲ, ਸੰਗ ਸੰਤਨ ਕੈ ਪਾਇਐ।

ਸਨ ਕਰ ਕਿਰਪਾ ਸਾਧੂ ਸੰਗ ਪੇਟੇ ਪੂਰਨ ਪੁਰਖ ਸੁਜਾਨ ਰਹਾਓ ਪ੍ਰੇਮ ਠਗੋਰੀ ਜਿਨ ਕੋ ਪਾਈ ਤਿਨ ਰਸ ਪੀਓ ਪਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜਦਾਸ ਜਨ ਆਪਣੇ ਉਧਰੇ ਉਧਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸਰੀ ਮਹਿਲਾ ਪੰਜਵਾਂ ਆਏ ਅਨਕ ਜਨਮ ਪ੍ਰਮ

ਆਇਆ ਆਪ ਗਵਾਇਆ ਜੈ ਤਨ ਪਾਗ ਮਥਾਣੇ ਬਾਹਾਂ ਪਕੜ ਠਾਕੁਰ ਹਉ ਕਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ

ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਿਖ

ਮੈਂ ਦਰ ਮੰਗਤ ਪੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗਾ ਮੈਂ ਹਰਣਾ ਸਰਬ ਸਰੀਰੀ ਚਰਨਾ ਚੰਗਨ ਭਗਤਾ ਜੋਤਿ ਨੇਹੀ ਸਰਬੇ ਪਰਮਲ ਕਰਨਾ ਕਿਐ ਪਟ ਪਾਂਦਾ ਕਹਿ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵੇ ਰਹੇ ਲਿਵ ਲਾਏ ਨਾਨਕ ਸਿੰਘ ਦਰ ਕੀ।

ਤਾ ਸੁਹਾਗਣ ਜਾਣੀਏ ਲਾਗੀ ਜਾਂ ਸੋ ਤੇਰੇ ਪਿਆਰੋ ਪਿਆਣੀ ਬਾਲੀ ਕਿਆ ਕਰੇ ਜਾਂ ਤਨ ਤੰਤ ਨਾ ਭਾਵੇ ਕਰਨ ਭਲਾ ਕਰੇ ਵੋ ਤੇਰੇ ਸਾ ਤਨ ਮਹਿਲ ਨਾ ਪਾਵੇ ਜਿਨ ਕਰਮਾ ਕਿਸ ਪਾਈਏ ਨਾਹੀ ਜੇ ਵੋ ਤੇਰਾ ਪਾਵੇ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ ਇੰਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣਿਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤਉ ਚਰਣੀ ਚਿਤ ਲਾਈਏ ਸਹੁ ਕਹਿ ਸੋ ਪੀਜੈ ਤਨ ਮਨੂ ਦੀਜੈ ਐਸਾ ਕਰਮਨ ਲਾਈਏ ਏਵ ਕਹਿ ਸੁਹਾਗਣੀ ਪੈਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਜ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਏ ਸਰੂਪ।

ਸਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲਕ ਤੇਰੇ ਅੰਧਿਆਰੇ ਮਹਿਦੀਪ ਖੁਦ ਕਸਮ ਖਲਕ ਜਹਾਨ ਅੱਲਹ ਮਿਹਰਵਾਨ ਖੁਦਾਏ ਦਿਨ ਸੁਰੈਣ ਜੇ ਤੁਧ ਅਰਾਧੇ ਸੋ ਕਿਉਂ ਦੋਜਿਕ ਜਾਏ ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ।

ਪੁਰ ਮਿਲ ਨਾਨਕ ਬੂਜਿਆ ਸਦਾ ਇਹ ਕਸਦਾਓ। ਤਿਲੰਗ ਮਹਿਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ।

ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੈ ਨਾ ਆਵਣੀ ਕਹਿ ਜੀ ਦੋਸ ਕਰੇ ਜਿੰਨੀ ਸਖੀ ਸੋਹਰਾਵਿਆ ਤਿਨ ਪੁੱਛੋਗੀ ਜਾਏ

ਤੀਰਥ ਮੰਜਵ ਸਨ ਕੁੱਟ ਕੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਗ ਲੈ ਪਾਰ ਉਠਾਇਆ ਗੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚਰ ਲੰਗਾ ਕਿਤ ਚਾਕਰੀਆ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ

ਮੈਂ ਹੋਰ ਤਾਂ ਉਹਨਾਂ ਹੀ ਜਿਸ ਤੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ ਅਗਨ ਤਰੀ ਜੈ ਬਕਰੀ ਸਿੰਘ ਇੱਕ ਤੈ ਥਾਏ ਰਾਖੇ ਮਨ ਹਰ ਜਾ ਪਰਮ ਕੋ ਦੂਰ ਕੀ ਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਤੈਰੀ ਪਾਏ ਤੂੰ ਮਹਿਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਧ ਪੈ ਆਪ ਸੁਣਾਈਏ ਬੁਰਾ ਪਲਾ ਤੁਧ ਸਭ ਕਿਛ ਸੂਜੈ ਜਿਹਾ ਕੋ ਕਰੇ ਤਿਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਦਿਵ ਜਾਣੇ ਬੁਰਾ ਪਲਾ ਤੁਧ ਸਭ ਕਿਛ ਸੂਜੈ ਤੁਧ ਪਾਵੇ ਤਿਵੇ ਬੁਲਾਵੇ ਰਹਾਓ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨਸ ਭਗਤ ਆਈ ਇਤਨਾ ਸਤਿਗੁਰ ਮੇਲ ਸੁਖ ਦੇਵੇ ਇਕ ਮਨਮੁਖ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਕਿਹਾ ਕੋ ਹੋਵੇ ਬਿਨ ਨਦਰੀ ਨਾਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜਿਸਨੂੰ ਤੁਧ ਪਾਵੇ ਤਿਸਨੂੰ ਤੂੰ ਮੇਲੇ ਜਨ ਨਾਨਕ ਸੋ ਥਾਏ ਪਾਏ ਕੋਈ ਮਹਿਲਾ ਚੌਥਾ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ

ਪਹਿਲਾ ਜਿਉ ਆਰਨ ਲੋਹਾ ਪਾਏ ਪਨ ਕੜਾਈ ਹੈ, ਤਿਉ ਸਾਖਤ ਜੋਨੀ ਪਾਏ ਪਵੈ ਪਵਾਈ ਹੈ। ਦਿਨ ਬੂਜੇ ਸਭ ਦੁਖ ਦੁਖ ਕਮਾਵਣਾ, ਹੋਮੈ ਆਵੈ ਜਾਏ ਪਰਮ ਪੁਲਾਵਣਾ। ਰਹਾਓ ਤੂੰ ਗੁਰਮੁਖ ਰੱਖਣ ਹਾਰ, ਹਰ ਨਾਮ ਤੇ ਆਈ ਹੈ। ਮੇਲੈ ਤੁਝੈ ਰਜਾਏ ਸ਼ਬਦ ਕਮਾਈ ਹੈ। ਤੂੰ ਕਰ ਕਰ ਵੇਖੈ ਆਪ, ਦੇਹ ਸੋ ਪਾਈ ਹੈ। ਤੂੰ ਦੇਖੈ ਥਾਪ ਉਥਾਪ, ਦਰ ਦੀਨ ਆਈ ਹੈ। ਦੇਹੀ ਹੋਵਗ ਖਾਕ, ਪਵਨ ਉਡਾਈ ਹੈ। ਇਹੋ ਕਿੱਥੇ ਕਰ ਔਕਾਤ, ਮਹਿਲ ਨ ਪਾਈ ਹੈ। ਦੇਹੋ ਦੀਵੀ ਅੰਧਕੋਰ, ਕਬ ਮੁਹਾਈ ਹੈ। ਗਰਬ ਮੁਸੈ ਕਰ ਚੋਰ, ਕਿਸ ਰੂ ਆਈ ਹੈ। ਗੁਰਮੁਖ ਚੋਰ ਨਾ ਲਾਗ, ਹਰ ਨਾਮ ਜਗਾਈ ਹੈ। ਸ਼ਬਦ ਨਿਵਾਰੀ ਆਗ, ਜੋਤ ਦੀ ਪਾਈ ਹੈ। ਲਾਲ ਰਤਨ ਹਰ ਨਾਮ, ਗੁਰ ਸੁਰਤ ਬੁਝਾਈ ਹੈ। ਸਦਾ ਰਹੇ ਨਿਕਾਮ, ਜੇ ਗੁਰਮਤ ਪਾਈ ਹੈ। ਰਾਤ ਦੇਹੈ ਹਰ ਨਾਮ, ਮਨ ਵਸਾਈ ਹੈ। ਨਾਨਕ ਮੇਲ ਮਿਲਾਏ, ਜੇ ਤੁਧ ਪਾਈ ਹੈ। ਸੂਹੀ ਮਹਿਲਾ ਪਹਿਲਾ, ਮਨੋ ਨਾ ਨਾਮ ਵਿਸਾਰ, ਐ ਨਿਸਤਿਆਈ ਹੈ। ਜਿਉ ਰਾਖੇ ਕਿਰਪਾ ਧਾਰ, ਤਿਵੇਂ ਸੁਖ ਪਾਈ ਹੈ। ਮੈਂ ਅੰਦੁਲੇ ਹਰ ਨਾਮ, ਲਖਤੀ ਤੋਹਣੀ। ਰਹੋ ਸਾਹਿਬ ਕੀ ਟੇਕ, ਨਾ ਮੋਹੈ ਮੋਹਣੀ। ਰਹਾਓ ਜਹ ਦੇਖੋ ਤੈ ਨਾਲ, ਗੁਰ ਦੇ ਖਾ ਲਿਆ। ਅੰਤਰ ਬਾਹਰ ਪਾਲ, ਸ਼ਬਦ ਨਿਹਾਲਿਆ। ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੁਧ ਪਾਵੈ ਤਿਵੇਂ ਰਜਾਏ ਪਰਮ ਪਉ ਪੰਜਨਾ। ਜਨਮਤ ਹੀ ਦੁਖ ਲਾਗੈ, ਮਰਨਾ ਆਏ ਕਹਿ। ਜਨਮ ਮਰਨ ਪ੍ਰਵਾਨ, ਹਰ ਗੁਣ ਗਾਏ ਕਹਿ। ਹਉ ਨਾਹੀ ਤੂੰ ਹੋਵੇ, ਤੁਧ ਹੀ ਸਾਜਿਆ।

ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲੇ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਉ ਮੈਂ ਸ਼ਬਦ ਜਲਾਏ ਸੋ ਸਹੁ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸਾਥ ਰੱਖਾਂ ਉਰਧਾਰ

ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮਾ ਥਾਉ ਰਹਾਉ ਹਉ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆਂ ਗੁਰ ਸਾਲਾਹੀਐ ਉਠਦਿਆਂ ਵੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਉ ਤਾਂ ਕੇ ਧੋਵਾਂ ਪਾਓ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਹੋ ਹਉ ਤਿਸ ਬਿਨ ਕਰੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਿਉ ਮਛਲੀ ਬਿਨ ਪਾਣੀ ਐ ਰਹਿ ਨ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ ਜਿਸ ਪ੍ਰਾਪਤ ਸੋਲ ਹੈ ਗੁਰ ਚਰਨੀ ਲਾਗੈ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਕਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾਂ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਵੈ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ

ਇਸ ਤਰ੍ਹਾਂ ਹੈ ਗੁਰਮਹਿਲੀ ਕਰ ਆਪਣੇ ਸੋ ਪਰ ਤੁਰ ਲੀਣਾ ਸੇਵਕ ਸੇਵਾ ਤੋਂ ਕਰੇ ਸਤ ਸ਼ਬਦ ਪਤੀਣਾ ਸਭ ਦੇ ਪਤੀਜੈ ਅੰਕ ਪੀਜੈ ਸੋ ਮਹਿਲ ਮਹਿਲਾ ਅੰਤਰੇ

ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਬਨਵਾਇਆ ਨਾਨਕ ਭਗਤ ਸੋਏ ਦਰ ਸਾਚੈ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਸਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਵਖਾਣੇ ਪੈ ਭਗਤ ਮੀਠੀ ਲਾਗੀ ਅੰਜਨ ਭਗਤ।

ਸੇ ਭਗਤ ਹਰ ਕੈ ਦਰ ਸਾਚੇ ਅਮਜਨ ਨਾਮ ਸਮਾਲੇ। ਮਨ ਭਗਤ ਕਰੈ ਬਿਨ ਸਤਗੁਰ, ਬਿਨ ਸਤਗੁਰ ਭਗਤ ਨਾ ਹੋਈ ਰਾਮ। ਹਉਮੈ ਮਾਇਆ ਰੋਗ ਵਿਆਪੇ, ਮਰ ਜਨਮੈ ਦੁਖ ਹੋਈ ਰਾਮ। ਮਰ ਜਨਮੈ ਦੁਖ ਹੋਈ ਦੂਜੈ ਪਾਏ ਪਰਜ ਵਿਗੋਈ, ਬਿਨ ਗੁਰ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਪਰਮਿਆ, ਅੰਤ ਗਿਆ ਪਛਤਾਣਿਆ। ਕੋਟ ਮਦੇ ਕਿਨੈ ਪਛਾਣਿਆ, ਹਰ ਨਾਮਾ ਸਤ ਸੋਈ। ਨਾਨਕ ਨਾਮ ਮਿਲੈ ਵਡਿਆਈ, ਦੂਜੈ ਪਾਏ ਪਤ ਖੋਈ। ਭਗਤਾਂ ਕੈ ਕਰ ਕਾਰ ਸਾਚਾ, ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ, ਨਾਮ ਨਿਧਾਨ ਸਚ ਪਾਇਆ। ਸਦਾ ਫੁੱਟ ਕਦੇ ਨਾਮ ਖੁੱਟੈ, ਹਰ ਦੀਆ ਸਹਿ ਸੁਭਾਇਆ। ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸਬਦ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਸੂਹੀ ਮਹਿਲਾ ਤੀਜਾ, ਸਬਦ ਸਚੈ ਸਚ ਸੋਹਿਲਾ, ਜਿਥੈ ਸਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਕਾਟੇ, ਸਾਥ ਰੱਖਿਆ ਉਧਾਰੇ ਰਾਮ। ਸਤ ਰੱਖਿਆ ਉਧਾਰੇ ਦੁੱਤਰ ਤਾਰੇ, ਫਿਰ ਫਲ ਜਲ ਕਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾ ਲਿਆ ਸੋਈ। ਸਾਚੇ ਗੁਣ ਗਾਵੇ ਸਚ ਕਮਾਵੇ, ਸਚ ਵੇਖੇ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸਚ ਨਿਸਤਾਰਾ ਹੋਈ। ਸਾਚੇ ਸਤਿਗੁਰ ਸਾਚ ਬੁਝਾਇਆ, ਤਤ ਰਾਖੇ ਸਚ ਸੋਈ ਰਾਮ। ਸੱਚਾ ਭੋਜਨ ਪਾਓ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ। ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ ਗਰਭ ਨਾ ਜੂਨੀ ਵਾਸਾ। ਜੋਤੀ ਜੋਤ ਮਿਲਾਈ ਸਚ ਸਮਾਏ, ਸਚ ਨਾਏ ਪ੍ਰਗਾਸਾ। ਜਿਨੀ ਸਚ ਜਾਤਾ ਸੇ ਸੱਚੇ ਹੋਏ, ਅਮਦਿਨ ਸਚ ਧਿਆਇਨ। ਨਾਨਕ ਸਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਕਾ ਸੋਹਿਲਾ ਹੋਈ ਰਾਮ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸਚ ਵਰਤੈ ਸਚੋ ਬੋਲੈ, ਜੋ ਸਚ ਕਰੈ ਸੋ ਹੋਈ। ਜੈ ਦੇਖਾ ਤੈ ਸਚ ਪਸਰਿਆ, ਅਵਰ ਨਾ ਦੂਜਾ ਕੋਈ। ਸੱਚੇ ਉਪਜੈ ਸਚ ਸਮਾਵੈ, ਮਰ ਜਨਮੈ ਦੂਜਾ ਹੋਈ। ਨਾਨਕ ਸਭ ਕੁਛ ਆਪੇ ਕਰਤਾ, ਆਪ ਕਰਾਵੈ ਸੋਈ।

ਮੁਖ ਬੂਜੈ ਕੋਈ ਹਉਮੈ ਮਾਰ ਪਛਾਣਿਆ ਕਰਨੀ ਕਾਰ ਸਮਾਵੈ ਸਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸਤ ਸਮਾਏ ਸਚ ਵਰਤੈ ਸਭ ਥਾਈ ਸੱਚਾ ਸ਼ਿਗਾਰ ਕਰੇ ਦਿਨ ਰਾਤੀ ਕਾਮਣ ਸਤ ਸਮਾਏ ਹਰ ਸੁਖਦਾਤਾ ਸਬਦ ਪਛਾਤਾ।

ਜੇ ਸਤਿਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ, ਗੁਰ ਕੈ ਸ਼ਬਦ ਸਭ ਜੀਵਨ ਮੁਕਤ ਪਏ, ਹਰ ਕੈ ਨਾਮ

ਸਾਧ ਨਾਮ ਸਮਾਲ ਲੇ। ਗੁਰਸਬ ਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ, ਨਾਨਕ ਤਿਨ ਕਰੇ ਸਦ ਹੀ ਸੋਇਲਾ, ਜੇ ਸਤਗੁਰ ਸੇਖ ਸਮਾਏ। ਬਿਨ ਸਤਗੁਰ ਜਗ ਪਰਮ ਕੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ। ਗੁਰਮੁਖੇ ਇਕ ਮੇਲ ਮਿਲਾਇਆ, ਤਿਨਕੇ ਦੁਖ ਗਵਾਇਆ ਰਾਮ। ਤਿਨਕੇ ਦੁਖ ਗਵਾਇਆ ਜਾ ਹਰ ਮਨ ਪਾਇਆ, ਸਦਾ ਗਾਵੇ ਰੰਗ ਰਾਤੇ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦੀ ਜਾਤੇ। ਸਾਚੀ ਭਗਤ ਕਰੇ ਦਰ ਜਾਪੇ, ਕਰ ਦਰ ਸੱਚਾ ਸੋਈ। ਨਾਮ ਸੱਚਾ ਸੋਇਲਾ, ਸੱਚੀ ਸਚ ਬਾਣੀ, ਸਬਦੇ ਹੀ ਸੁਖ ਹੋਈ। ਸੁਹੀ ਮਹਿਲਾ ਤੀਜਾ, ਜੇ ਲੋੜ ਹੈ ਵਰ ਬਾਲੜੀਏ, ਤਾਂ ਗੁਰਚਰਨੀ ਚਿਤ ਲਾਏ ਰਾਮ। ਸਦਾ ਹੋਵੇ ਸੁਹਾਗਣੀ, ਹਰ ਜਿਉ ਮਰੇ ਨਾ ਜਾਏ ਰਾਮ। ਹਰ ਜਿਉ ਮਰੇ ਨਾ ਜਾਏ, ਗੁਰ ਕੈ ਸਹਿ ਸੁਭਾਏ। ਸਾਪਨ ਕੰਠ ਪਿਆਰੀ, ਸਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸਬਚੀ ਗਾਰੀ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ,

ਮੇਲ ਮਿਲਾਏ ਅੰਜਨ ਰਾਵੇ ਹਰ ਪਵ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ।

ਪਵਾਇਆ, ਹਉ ਮੈਂ ਰੋਗ ਗਿਆ ਪਉ ਪਾਗਾ, ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ ਗੁਰ ਸਬਦ ਸੁਖਾਲੀ, ਗਿਆਨ ਤਤ ਕਰ ਭੋਗੋ ਅੰਜਨ ਸੁਖਮਾਨ।

ਸੁਭਾਏ। ਅੰਜਨ ਭੋਗ ਭੋਗੇ ਸੁਖ ਸੋਵੈ, ਸਬਦ ਰਹਿ ਲਿਵਲਾਏ। ਵੱਡੇ ਭਾਗ ਗੁਰ ਪੂਰਾ ਪਾਈਐ, ਅੰਜਨ ਨਾਮ ਧਿਆਏ। ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ। ਸੰਗਤ ਸੰਤ ਮਿਲਾਏ, ਹਰ ਸਰ ਨਿਰਮਲ ਨਾਏ। ਨਿਰਮਲ ਜਲ ਨਾਏ ਮੈਲ ਗਵਾਏ, ਪਏ ਪਵਿੱਤ ਸਰੀਰਾ। ਦੁਰਮਤ ਮੈਲ ਗਈ ਪਰਮ ਪਾਗਾ, ਹਉ ਮੈਂ ਬਿਨਤੀ ਪੀਰਾ। ਨਦਰ ਪ੍ਰਭੂ ਸਤਸੰਗਤ ਪਾਈ, ਨਿਜ ਕਰ ਹੋ ਆਵਾਸਾ।

ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹਿਲਾ ਚੌਥਾ ਮਾਰੇ ਹਸਵੇ ਜਨ ਹੋ ਮੈਂ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨਿਆ ਇਨ ਹੋ ਮੈਂ ਮਾਰ ਵਿਗੁਤੀਆ ਮੋਹ ਮਾਇਆ ਵੇ ਸਭ ਕਾਲਸਾ ਇਨ ਮਨਮੁਖ ਮੂੜ ਸਜੁਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋ ਮੈਂ ਛੁਟਿਆ ਵਸ ਆਣ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਪਾਉਂਦਿਆ ਦੁਖ ਰਹਿਣ ਵੇ ਵਿਹਾਣੀਆ ਨਿਤ ਆਸਾ ਆਸ ਕਰੇਂਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਸਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀ ਐ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈ

ਸਚ ਬਲਿਹਾਰੀ। ਸਮਲਿਆ ਸਚ ਥਾਨ ਮਾਨ ਮਹਿਤ ਸਚ ਪਾਇਆ ਬਲਰਾਮ ਜੀਓ। ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ। ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ। ਸੁਖ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ। ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਤੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ। ਉਪਜਿਆ ਤਤ ਗਿਆਨ ਸਹੁਰੇ ਪਈ ਹੈ ਇਕ ਹਰ ਬਲਰਾਮ ਜੀਓ।

ਜਾਣੀ ਹਰ ਨਾਮ ਜਪ ਵਡ ਪਾਗੈ ਬਿਨਵੰਤ ਨਾਨਕ ਸਰਨ ਸਵਾਮੀ ਜੀਓ ਪਿੰਡ ਪ੍ਰਭ ਆ ਗਏ ਅਨਾਤ ਸਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ

ਹਾਜ਼ਰ ਕਰਿਆ, ਹਰ ਚਰਨ ਜਪਤ ਮੁਸਤਰਿਆ, ਹਰ ਚਰਨ ਤੇ ਆਏ ਸਭ ਫਲ ਪਾਏ, ਮਿੱਟੇ ਆਵਣ ਜਾਣਾ ਪਾਏ ਭਗਤ ਸੁਭਾਏ, ਹਰ ਜਪ ਆਪਣੇ ਪ੍ਰਭ ਪਾਵਾ, ਜਪ ਏਕ ਅਲਖ ਅਪਾਰ ਪੂਰਨ, ਇਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਪਰਮ ਖੋਇਆ, ਜਪ ਦੇਖਾਂ ਤਤ ਸੋਈ।

ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾਮ ਬੜੈ ਤਿਤ ਨਿਵੰਦੈ ਤਾਲ ਮਹਿਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਵਹੀ ਕੀਤੀ ਲਾਸ ਹਮ ਜਾਂ ਬਸੇ ਤਾਂ ਤੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਹਰ ਸੱਚ ਕੁਰਮਾਨ ਸਦਾ ਨੇ ਚਲ ਰਵ ਰਿਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀ ਹੈ ਸੱਚ ਸਬਦ ਨਿਸ਼ਾਨ ਪੂਰਾ ਖਾਟ ਬਣਾਇਆ ਰੰਗ ਗੁਰਮਤਮਾਨ ਅਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ ਸਲੋਕ ਮਹਿਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਤਰਿਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਨ ਮਹਿਲਾ ਪਹਿਲਾ ਨਾਨ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪਉ ਲੱਥੀ ਨਾਤਿਆਂ ਦੋਇ ਪਾ ਚੜੀਏ ਸਹੋਰ ਬਹਿਰ ਧੋਤੀ ਤੂਮੜੀ ਅੰਦਰ ਵਿਸ ਨਿਕੋਰ ਸਾਧ ਪਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏਂਦਾ ਜਗਤ ਅੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਦਿਸ ਇਹ ਮਨ ਪਾਉਂਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹਿਲਾ ਪਹਿਲਾ ਦੋਇ ਜੀਵੇ ਚੌਦੇ ਹਟ ਨਾਲੇ ਜੇਤੇ ਜੀ ਤੇਤੇ ਬਨਜਾਰੇ ਖੁੱਲੇ ਹੱਟ ਕੋ ਆਵਾ ਪਾਰ ਜੋ ਪਹੁੰਚੈ ਸੋ ਚੱਲਣਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ ਮਹਿਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹ ਬੱਗਾ ਪਤੈ ਕਨਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਦੇ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੈ ਆਪੇ ਸਲੋਕ ਮਹਿਲਾ ਪਹਿਲਾ ਚੋਰਾ ਜਾੜਾ ਰੰਡੀਆਂ ਕੁੱਟਣੀਆਂ ਦੀਵਾਨ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧੋ ਚੰਦਨ ਖੌਲੀਐ ਪੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਐ ਤਾਣ ਕੂੜਾ ਕੱਟਰ ਕੱਛੀਐ ਕੂੜਾ ਪੈਨਣ ਮਾਣ ਮਹਿਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹਉ ਤਿਨਾ ਵਿਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਪਉ ਦਿਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸੁਨਿਆ ਸਲੋਕ ਮਹਿਲਾ ਪਹਿਲਾ ਸਤਿਗੁਰ ਪੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਸੌ ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਗ ਲੋਕ ਪਰ ਜਾਲੀਐ ਨਾਮ ਮਿਲੇ ਆਧਾਰ ਐਨਸ ਨਵ ਤਨ ਨਿਰਮਲਾ ਮੈਲਾ ਕਬੂ ਨ ਹੋਏ ਨਾਨਕ ਇਹ ਵਿਦ ਛੁਟੀਐ ਨਦਰ ਤੇਰੀ ਸੁਖੋਏ ਮਹਿਲਾ ਪਹਿਲਾ ਇੱਕੋ ਕੰਤ ਸਵਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆਂ ਪੁੱਛੇ ਬਾਤੜੀਆ ਮਹਿਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗੁਣ ਏਤੜੇ ਖਸਮ ਨਾ ਫੇਰੇ ਚਿਤ ਮਹਿਲਾ ਪਹਿਲਾ ਹਉ ਬਲਿਹਾਰੀ ਤਿਨ ਕੋ ਸਿਫਤ ਜਿਨ੍ਹਾਂ ਦੇ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ

ਹੰਸ ਸਿਫਤ ਸਲਾਹਨ ਛੱਡ ਕੇ ਤਰੰਗੀ ਲੱਗਾ ਹੰਸ ਫਿੱਟ ਇਵੇ ਆ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਪੌੜੀ ਤਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਦਾ ਹੈ ਚਾਵਣ ਮਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਸਲੋਕ ਮਹਿਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਉਗਵੇ ਸੂਰ ਨਾ ਜਾਪੇ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੇ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸੁਪਾਰ ਮਹਿਲਾ ਪਹਿਲਾ ਸਬਦੈ ਸਾਧ ਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਿਆ ਕਿਰਤ ਕਮਾਉਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭਸ਼ਾਲਾ ਹੈ ਆਪਣਾ ਸੋ ਸੋਭਾ ਪਾਏ ਹੋ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਹਰ ਨਾਮ ਤਿਹਾਏ ਸਲੋਕ ਮਹਿਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ ਇਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਐ ਡਾਲ ਮਹਿਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨਕੇ ਕੰਤ ਦਿਸਾ ਪੁਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅੰਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ ਸਤਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਕਰੈ ਵਿੱਚ ਜਚਨੀ ਸਲੋਕ ਮਹਿਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲਿਐ ਸਭ ਮੋਲਿਐ ਤਿਸੈ ਨ ਮੋਲਿਓ ਕੋਏ ਮਹਿਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ।

ਪਹਿਲਾ ਚੌਕ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕੌਣ ਵਡਾਈ ਜੋ ਤੂੰ ਦੇ

ਤੇ ਪਤ ਖੋਈ ਸਾਕਤ ਸਿਓ ਮੁਖ ਜੋੜਿਆ ਅਦ ਵਿਚੋਂ ਟੂਟੈ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੈ ਛੂਟੈ ਸਭ ਕੁਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਪੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹਿਲਾ ਪੰਜਵਾਂ ਸ਼ਰਮਨੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਤੇ ਆਵੋ ਕਰ ਕਿਰਪਾ ਦਿਆਲ ਪ੍ਰਭੁ ਤੇ ਨਿਜ ਸੁਧ ਪਾਵੋ ਸੰਤ ਜਨਾ ਕੀ ਰੇਣਕਾ ਲੈ ਮਾਥੇ ਲਾਵੋ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਦਿਨੋ ਬੁਲਾਵੋ ਪਾਪ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨਹਿ ਵਿਸਰੈ ਅਨਪਤੈ ਨਾ ਪਾਵੋ ਸਫਲ ਦਰਸ਼ਨ ਗੁਰ ਪੇਟੀਐ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਕਰਮ ਸ਼ਿੰਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ ਬਿਲਾਵਲ ਮਹਿਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਨੇ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਪੇਟੈ ਹਰ ਰਾਇਆ ਇਹ ਪ੍ਰਕੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸ਼ਰਨ ਪਰੇ ਕੀ ਰਾਸਤਾ ਨਾਹੀ ਸਹਸਾਇਆ ਕਰਮ ਪੂਮ ਹਰ ਨਾਮ ਦੋਏ ਅਵਸਰ ਦੁਲਭਾਇਆ

ਹਾਉ ਸੋਵਤ ਹਰ ਜਪ ਜਾ ਗਿਆ ਤੋਥਿਆ ਬਸਮਾਦ ਕੀ ਅੰਮ੍ਰਿਤ ਤ੍ਰਿਪਾਸਿਆ ਤਾਂ ਕਾ ਅਚਰਜ ਸਵਾਦ ਆਪ ਮੁਕਤ ਸੰਗੀ ਕਰੇ ਕੁਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਬਿਲਾਵਲ ਮਹਿਲਾ ਪੰਜਵਾਂ ਹਰ ਭਗਤਾਂ ਕਾ

ਕੀ ਕਰਤਾ ਕਰੇ ਕਾਮ ਕੋ ਕਾਢੈ ਕੀਰੀ ਤੇ ਹਸਤੀ ਕਰੇ ਟੂਟਾ ਲੇ ਗਾਂਢੈ ਅੰਡਜ ਜੇਰਜ ਸੇਤਜ ਪੁਤ ਪੁਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ ਹਮ ਤੇ ਕਛੂ ਨਾ ਹੋਵਨਾ ਸਰਨ ਪ੍ਰਭ ਸਾਧ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ਬਿਲਾਵਲ ਮਹਿਲਾ ਪੰਜਵਾਂ ਖੋਜਤ ਖੋਜਤ ਮੈਂ ਸਿਰਾ ਖੋਜੋ ਬਨ ਖਾਨ ਅਛਲ ਅਛੇਦ ਅਤੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਓ ਬਰਨ ਆਸ਼ਰਮ ਸਾਸਤ੍ਰ ਸੁਨੋ ਦਰਸ਼ਨ ਕੀ ਪਿਆਸ ਰੂਪ ਨਾ ਵੇਖ ਨਾ ਪੰਚ ਤਤ ਠਾਕੁਰ ਅਵਿਨਾਸ਼ ਉਹ ਸਰੂਪ ਸੰਤਨ ਕਹਿ ਵਿਰਲੇ ਜੋਗੀ ਸਰ ਕਰ ਕਿਰਪਾ ਜਾਂ ਕੋ ਮਿਲੇ ਤਨ ਤਨ ਤੇ ਈਸਰ ਸੋ ਅੰਤਰ ਸੋ ਬਾਹਰ।

ਕੋ ਕਿਛ ਨਹੀਂ ਕਰਨਾ, ਦੁੱਖ ਨਾ ਲਾਗੈ ਕਦੇ ਤੁਦ, ਪਾਰ ਬ੍ਰਹਮ ਸਿਤਾਰੇ, ਜਮ ਕੰਕਰ ਨੇੜ ਨਾ ਆਵੇ, ਗੁਰਸਿੱਖ ਪਿਆਰੇ ਰਹਾਓ। ਕਰਨ ਕਾਰਨ ਸਮਰੱਥ ਹੈ, ਕਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ। ਬਿਲਾਵਲ ਮਹਿਲਾ ਪੰਜਵਾਂ। ਸਿਮਰ ਸਿਮਰ ਪ੍ਰਭ ਆਪਣਾ, ਨਾਠਾ ਦੁੱਖ ਠਾਓ, ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਕਿ ਬਹੁੜ ਨਾ ਪਾਓ। ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ, ਅਨੰਦ ਸੁਖ ਮੰਗਲ ਬਣੇ, ਪੇਖਤ ਗੁਣ ਗਾਓ ਰਹਾਓ। ਕਥਾ ਕੀਰਤਨ ਰਾਗ ਨਾਦ ਤੁਨ ਇਹ ਬਣਿਓ ਸੁਆਓ, ਨਾਨਕ ਪ੍ਰਭ ਸੋ ਪ੍ਰਸੰਨ ਭਏ, ਬਾਂਛਤ ਫਲ ਪਾਓ। ਬਿਲਾਵਲ ਮਹਿਲਾ ਪੰਜਵਾਂ। ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ, ਚਰਨ ਕਮਲ ਕਾ ਆਸਰਾ ਪ੍ਰਭ ਪ੍ਰਭ ਗੁਣ ਤਾਸ, ਕੀਰਤਨ ਨਾਮ ਸਿਮਰਤ ਰਹੋ, ਜਬ ਲਗ ਅਹਿਸਾਸ ਰਹਾਓ। ਮਾਤ ਪਿਤਾ ਬੰਧਕ ਤੂੰ ਹੈ, ਤੂੰ ਸਰਬ ਨਿਵਾਸ, ਨਾਨਕ ਪ੍ਰਭ ਸਰਣਾਗਤੀ ਜਾਕੋ ਨਿਰਮਲ ਜਾਸ। ਬਿਲਾਵਲ ਮਹਿਲਾ ਪੰਜਵਾਂ। ਸਰਬ ਸਿੱਧ ਹਰ ਗਾਈਐ ਸਭ ਭਲਾ।

ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਪਾਤ। ਬਿਲਾਵਲ ਮਹਿਲਾ ਪੰਜਵਾਂ। ਮਰ ਮਰ ਜਨਮੇ ਜਿਨ ਵਿਸਰਿਆ, ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ, ਅੰਦਿਨ ਰੰਗ ਰਾ

ਹੁਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਖਾਮ ਖਨਮ ਕਰ ਲਵ ਰਹੇ ਨਾਨਕ ਕੇ ਸੁਆਮੀ। ਬਿਲਾਵਲ ਮਹਿਲਾ ਪੰਜਵਾਂ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ ਚੌਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਪਾਈ ਸਤਿਗੁਰ ਪੂਰਾ ਵੇਤਿਆ ਜਿਨ ਬਣਤ ਬਣਾਈ ਰਾਮ ਨਾਮ ਔਖਦੀ ਆਏ।

ਮਹਿਲਾ ਪੰਜਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਛ ਦੁਖ ਨਾ ਵਿਆਪੈ ਆਕੇ ਦਰਗਹਿ ਪੂਰਨ ਕਾਮ ਰਹਾ ਆਪ ਤਿਆਗ ਪਰਿਯੈ ਹਿਤ ਕਰਨੀ ਗੁਰ ਤੇ ਪਾਲਿਐ ਹੋ ਨਿਧਾਨ ਜਨਮ ਮਰਨ ਕੀ ਕਟਿਐ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ ਤੁਮ ਕਰੋ

ਲਿਆ ਬਿਲਾਵਲ ਮਹਿਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚੱਕ ਮਾਰਤ ਕੁਸਲ ਪਇਆ ਮੇਰੇ ਪਾਈ ਮੀਤ ਰਹਾਉ ਗਈ ਬਿਰਾਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ ਜੀਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ

ਆ ਵੇ ਜੋਗ ਜਗ ਨੇ ਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ।

ਇਸ ਨਿਮਖ ਰਹਿਣ ਨਾ ਜਾਏ, ਵੱਡ ਪਾਗ ਨਾਨਕ ਪਾਏ। ਪ੍ਰਭ ਤੁਝ ਬਿਨਾ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ। ਜਿਉ ਮੀਨ ਜਲ ਸੋ ਹੇਤ, ਅਲ ਕਮਲ ਪਿੰਨ ਨਾ ਪੇਤ। ਜਿਉ ਚਕਵੀ ਸੂਰਜ ਆਸ, ਨਾਨਕ ਚਰਨ ਪਿਆਸ। ਜਿਉ ਤਰਨ ਪਰਤ ਪਰਾਨ, ਜਿਉ ਲੋਭੀਐ ਧਨ ਦਾਨ। ਜਿਉ ਦੂਧ ਜਲੇ ਸੰਜੋਗ, ਜਿਉ ਮਹਾ ਖੁਦਿਆਰਥ ਭੋਗ। ਜਿਉ ਮਾਤ ਪੂਤੈ ਹੇਤ, ਹਰ ਸਿਮਰ ਨਾਨਕ ਨੇਤ। ਜਿਉ ਦੀਪ ਪਤਨ ਪਤੰਗ।

ਟੋਟਾ ਖਾਹੇ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਖੰਡ ਕੀਨੇ ਮੁਕਤ ਨਾ ਹੋਏ ਆਪੇ ਸਚ ਕੀ ਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ

ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਹਦਰਿਆ ਭਰਪੂਰ ਇੱਕ ਸੇਵਕ ਇੱਕ ਪਰਮ ਪੁਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤੈ ਅਵਰ ਨ ਕੋਏ ਮਨ ਰੋਸ ਕੀ ਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਸਿੱਖੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਸਿੱਖੀ ਵਾਰ ਸਭ ਆਵੇ ਜਾਏ ਗੁਰ ਸ਼ਬਦ ਨੇ ਚਲ ਸਦਾ ਸਚ ਸਮਾਏ ਸਿੱਖੀ ਵਾਰ ਤਾਂ ਜਾ ਸਚ ਰਾਤੇ ਬਿਨ ਨਾਵੇ ਸਭ ਪਰਮੇ ਕਾਚੇ ਮਨ ਮੁਖ ਮਰੇ ਮਰ ਬਿਕਤੀ ਜਾਹੇ ਏਕ ਨਾ ਚੇਤੈ ਦੂਜੇ ਲੋਬਾਏ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦੈ ਕਿਉਂ ਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀ ਤੁਨ ਗੁਰ ਵਿਚਾਰ ਬਹੁਤੇ ਭੇਖ ਕਰੈ ਭੇਖ ਤਾਰੀ ਭਵ ਭਵ ਪਰਮੈ ਕਾਚੀ ਸਾਰੀ ਐਸੇ ਸੁਖ ਨਾ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਚੁਕਾਏ ਕਰ ਹੀ ਅੰਦਰ ਸਚ ਮਹਿਲ ਪਾਏ ਆਪੇ ਪੂਰਾ ਕਰੇ ਸੋਏ ਇਹ ਸਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਅੰਗ ਗੁਬਾਰ ਸਿੱਤੀ ਵਾਰ ਸੇਵੇ ਮੁਗਧ ਗਵਾਰ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਇਕਤ ਨਾਮ ਸਦਾ ਰਿਆ ਸਮਾਏ।

ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਪਾਗ ਸਭ ਦਿਨ ਸਰੈਣ ਗੁਰ ਉਚਰੈ ਹਰ ਹਰ ਹਰ ਉਰ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਜਾਨ ਚਿਰਾਗ ਜਨ ਨਾਨਕ ਜੀਵੈ ਦੇਖ ਹਰ ਇਕ ਨਿਮਕ ਕਰੀ ਮੁਖ ਲਾਗ ਮਹਿਲਾ ਤੀਜਾ ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸਭ ਸੋਹਣੇ ਜਾਂ ਲਾਗੈ ਸਹਿ ਗਿਆਨ ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗੈ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਧ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇਆ ਹਰ ਪਿਆਵੋ ਭਗਤੋ ਦਿਨ ਸਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹਿਲਾ ਤੀਜਾ ਦੂਜੇ ਪਾਏ ਬਿਲਾਵਲ ਨਾ ਹੋਵਈ ਮਨ ਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹੱਥ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀ ਹੈ ਵਿਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕਟਿਆ ਜੋਤੀ ਜੋਤ ਮਿਲਾਏ ਮਹਿਲਾ ਤੀਜਾ ਬਿਲਾਵਲ ਕਰਿਓ ਤੁਮ ਪਿਆਰੇ ਹੋ ਏਕ ਸਿਉ ਲਿਲਾਏ ਜਨਮ ਮਰਨ ਦੁੱਖ ਕਟਿਐ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆ ਵਿਚਾਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਕਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸੁਲ ਜਨ ਟੰਗ ਤਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਸਿੱਖ ਕਰ ਤੁਧ ਅੱਪੜ ਕੋਏ ਨਾ ਸਕੈ ਸਭ ਚੱਕ ਚੱਕ ਪਵੇ ਚੜ

ਸਰ ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਕਰੈ ਜਾਂ ਛੋੜੈ ਅਹੰਕਾਰ ਸਾਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸਬਦ ਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਪੂੜਿਆਰਾ ਕੇ ਮੋਖ ਟਿਕੀਐ ਸਚ ਭਗਤ ਵਧਿਆਈ ਸਚ ਸਾਹਿਬ ਸਚਾ ਨਿਆਉ ਹੈ ਸਿਰ ਨਿੰਦਕ ਸਾਈ ਜਨ ਨਾਨਕ ਸਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹਿਲਾ ਤੀਜਾ ਪੂਰੇ ਭਾਗ ਪੁੱਤ ਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਤੇ ਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸ਼ੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਿਲਾ ਤੀਜਾ ਤੇ ਮਨ ਗੁਰ ਕੀ ਸੁਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹੋਮੈ ਜਾਏ ਅਭਿਮਾਨ ਨਾਨਕ ਨਦਰੀ

ਤਿਤ ਦਿਨ ਨੇੜੇ ਕੋ ਨਾ ਚੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਲ ਉਪਕਰੇ ਦੁਖ ਸੁਖਾਸਾ ਕਿਸਕਾ ਪਰਵਾਸਾ ਕਿਉਂ ਕੀਜੈ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ ਹਰ ਜਪ ਮਨ ਤੇ ਗੁਰ ਉਪਦੇਸ਼ ਲੈ ਜਾ ਕੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨ ਦਿਨ ਨਾਮ ਜਪੋ ਹਰ ਸੰਤੋ ਇਹੋ ਛੂਟਣ ਕਾ ਸਾਚਾ ਪਰਵਾਸਾ ਗੌਂਡ ਮਹਿਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸ਼ੀਤਲ ਮਨ ਆਪਣਾ ਜੈਸੇ ਸਤਿ ਸੂਰ ਬਹੁ ਜਲਤਾ ਗੁਰ ਸਚ ਦੇਖੇ ਲਹਿ ਜਾਏ ਸਭ ਤਪਨਾ ਮੇਰੇ ਮਨ ਅਨ ਦਿਨ ਧਿਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਜ ਰਾਖੈ ਸਭ ਥਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾਣੇ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਉਤਮ ਸੰਤ ਭਇਓ ਬਦ ਵਡਨਾ ਇਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਕਟੈ ਨਾ ਕਿਸੈ ਕੀ ਕਟਾਈ ਇਕ ਤਿਲ ਤਿਲ ਤਿਲਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕੋ ਹਰ ਦਾਨ ਇਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ।

ਥਨ ਚੋਖਤਾ ਮਾਖਨ ਕੂਟਲਾ ਨਾਮ ਦੇਉ ਨਾਰਾਇਣ ਪਾਇਆ ਗੁਰ ਪੇਤਕ ਅਲਖ ਲਖਾਇਆ ਜੈਸੇ ਦਿਖੇ ਹੇਤ ਪਲ ਨਾਰੀ ਐਸੋ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੋ ਸਭ ਪਰਮਾ ਹਰ ਕੋ ਨਾਮ ਲੈ ਉਤਮ ਕਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਗਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁਖ ਜਮੇ ਰਹਾਓ ਹਰ ਹਰ ਨਾਕਸ ਹਰੇ ਪ੍ਰਾਨ ਅਜੈ ਮਲ ਕੀ ਓ ਬੈਕੁੰਠੇ ਥਾਨ ਸੁਆ ਪ੍ਰਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤ ਨਾ ਤਰੀ ਬਾਲ ਕਾਤਨੀ ਕਪਟੇ ਪਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸੁਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਣਵੈ ਨਾਮ ਐਸੋ ਹਰੀ ਜਾਸ ਜਪਤ ਪੈ ਅਕਦਾ।

ਦੇ ਭਾਵਨਾ ਵੱਡਾ ਹੋਏ ਜਾਪੇ ਜਿਉ ਸਿੰਘਾਸਨ ਲੋਏ ਖਤਰੀ ਬ੍ਰਾਹਮਣ ਸੂਦ ਕੇ ਵੈਸ ਨਿਤ ਨਾ ਪਾਲਿਆ ਗਣੀ ਸੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮੈਲਾ ਪਹਿਲਾ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ ਸਾਚ ਪੇਟ ਬੈਸਣ ਕਉ ਥਾਉ ਸਤਸੰਗ।

ਜੇ ਵੱਡ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਤੇ ਆਵੇ। ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਭ ਪ੍ਰਾਣੀ, ਹਿਰਦੈ ਪਰਦਾਸ ਹੋਵੇ ਲਿਵ ਲਾਗੇ। ਗੁਰਮੁਖ ਹਰ ਹਰ ਨਾਮ ਸਮਾਣੀ ਰਹਾਓ। ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ। ਜਿਸ ਵੱਡ ਭਾਗ ਹੋਵੇ ਵੱਡ ਮਸਤਕ, ਤਿਨ ਗੁਰਮਤ ਕੱਢ ਕੱਢ ਲਿਆ। ਰਤਨ ਜਵੇ ਹਰ ਲਾਲ ਹਰ ਨਾਮਾ, ਗੁਰ ਕਾਰ ਤਲੀ ਦਿਖਲਾਇਆ। ਭਾਗਹੀਣ ਮਨਮੁਖ ਨਹੀਂ ਲਿਆ, ਤਿਨ ਓਲੇ ਲਾਖ ਛਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਤਨ ਤਨ ਗੁਰਮਤ ਹਰ ਪਾਏ। ਰਾਮ ਕਲੀ ਮਹਿਲਾ ਚੌਥਾ। ਰਾਮ ਜਨਾ ਮਿਲ ਪਿਆ ਆਨੰਦਾ, ਹਰ ਨੀਕੀ ਕਥਾ ਸੁਣਾਏ। ਗੁਰਮਤ ਮੈਲ ਗਈ ਸਭ ਨਿਕਲ, ਸਤਸੰਗਤ ਮਿਲ ਬੁਧ ਪਾਏ। ਰਾਮ ਜਨ ਗੁਰਮਤ ਰਾਮ ਬੋਲਾਏ, ਜੋ ਜੋ ਸੁਣੇ ਕਹਿ ਸੋ ਮੁਕਤਾ। ਰਾਮ ਜਪਤ ਸੋਹਾਏ ਰਹਾਓ। ਜੇਵਰ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਦਰਸ਼ਨ ਸੰਤ ਦੇ ਹੋ ਕਰ ਕਿਰਪਾ, ਸਭ ਡਾਲ ਦੁਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਪਾਗਹੀਨ ਨਾ ਸੁਖਾਏ। ਜਿਉਂ ਜਿਉਂ ਰਾਮ ਕਹੇ ਜਨ ਊਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰਾਖੋ ਹਰ ਜਿਉ, ਹਮ ਦੀਨ ਤੇਰੀ ਸਰਣਾਏ। ਹਮ ਬਾਰਿਕ ਤੂੰ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹਿਲਾ ਚੌਥਾ। ਹਰ ਕੇ ਸਖਾ ਸਾਧ ਜਨਨੀ ਕੇ, ਤਿਨ ਉਪਰ ਹਾਥ ਵਤਾਵੇ। ਗੁਰਮੁਖ ਸਾਧ ਸਹੀ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੇ। ਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸ ਹੈ ਮੀਠਾ। ਮਿਲ ਸੰਤ ਜਨਾ ਮੁਖ ਪਾਵੇ ਰਹਾਓ। ਹਰ ਕੇ ਲੋਗ ਰਾਮ ਜਨ ਉਤਮ, ਮਿਲ ਉਤਮ ਪਦਵੀ ਪਾਵੇ। ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੈ ਸੇਵਡ ਪਾਗੀ, ਰਿਦ ਮਨ ਤਨ ਪ੍ਰੀਤ ਲਗਾਵੇ। ਬਿਨ ਪ੍ਰੀਤੀ ਕਰੇ ਬਹੁ ਬਾਤਾ, ਕੂੜ ਬੋਲ ਪੂਰੋ ਫਲ ਪਾਵੇ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੇ ਪਾਵੇ। ਹਾਂ ਕਾਟੋ ਕਾਟ ਬਾਡ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ। ਰਾਮ ਕਲੀ ਮਹਿਲਾ ਚੌਥਾ। ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਚੁੱਲ ਨਾ ਲਾਈਏ। ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ, ਵੱਡ ਭਾਗੀ ਤਿਤ ਨਾ ਲਾਈਏ। ਰਾਮ ਮੋਕੋ ਹਰ ਜਨ ਕਾਰੇ ਲਾਈਏ, ਹਉ ਪਾਣੀ ਪੱਖਾ ਪੀਸੋ ਸੰਤ ਆ ਗਏ। ਪਗ ਮਲ ਮਲ ਧੂਰ ਮੁਖ ਲਾਈਏ ਰਹਾਓ। ਹਰ ਜਨ ਵੱਡੇ ਵੱਡੇ ਵੱਡ ਊਚੇ, ਜੋ ਸਤਗੁਰ ਮੇਲ ਮਿਲਾਈਏ। ਸਤਗੁਰ ਜੇਵੜ ਅਵਰ ਨਾ ਕੋਈ, ਮਿਲ ਸਤਗੁਰ ਪੁਰਖ ਤਿਆਈਏ। ਸਤਗੁਰ ਸਰਨ ਪਰੇ ਤਿਨ ਪਾਇਆ, ਜੇ ਠਾਕੁਰ ਲਾਜ ਰਖਾਈਏ। ਇਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ, ਜਿਉਂ ਬਗਲ ਸਮਾਧ ਲਗਾਈਏ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਏ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ। ਰਾਮ ਕਲੀ ਮਹਿਲਾ ਚੌਥਾ। ਸਤਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲਗੇ ਗੁਰਚਰਣੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਦਿਨ ਅਵਰ ਨਾ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਓ। ਮੇਰੇ ਇੱਥੇ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਤਨ ਤਨ ਵੱਡ ਭਾਗ ਗੁਰ ਸਰਣੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ। ਮੈਂ ਅਵਰ ਨਾ ਕੋਈ ਸੂਜੈ ਬੂਜੈ, ਮਨ ਹਰ ਜਪ ਜਪੋ ਜਪਾਇਆ। ਨਾਮਹੀਣ ਫਿਰੇ ਸੇ ਨਕਤੇ, ਤਿਨ ਕਸ ਕਸ ਨਕ ਵਡਾਇਆ। ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਰਿਦ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ। ਰਾਮ ਕਲੀ ਮਹਿਲਾ ਚੌਥਾ।
सतगुरु दाता वड्डा वड पुरख है, जित मिले हर उधारे, जी दान गुरपूरे दिया हर अमृत नाम समारे, राम गुरु हर हर नाम कंठ तारे, गुरमुख कथा सुनी मन पाई, तन तन वड पाग हमारे, रहाओ कोट कोट ते तिस्त्यावे, तांका अंत न पावे पारे, हृदय काम कामनी मांगे, रिद मांगे हाथ पसारे, हर जस जप जप वडा वडेरा, गुरमुख रखो उरदारे, जे वड पाग होवे ता जपिए, हर पौजल पार उतारे, हर जन निकट विकप हर जन है, हर रास है कंठ जन तारे, नानक पिता माता है हर प्रभु, हम बारिक हर प्रत पारे, राग राम

ਤਾਂ ਕੋ ਬੌਰ ਨਾ ਲਾਗੈ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਰੀ ਮੈਲਾ ਪੰਜਵਾਂ ਮੁਕਤ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ ਆਪਣਾ ਕਹਿਆ ਆਪਣਾ ਕਮਾਵੇ ਪੰਡਤ ਵੇਦ ਵਿਚਾਰ ਪੰਡਤ ਮਨ ਕਾ ਕ੍ਰੋਧ

ਕਨਿਆ ਜੋ ਕਿਛ ਕਰੇ ਸੋਈ ਸੁਖ ਜਾਣਾ ਮਨ ਅਸਮਝ ਸਾਧ ਸੰਗ ਪਤਿਆਨਾ ਡੋਲਨ ਤੇ ਚੂਕਾ ਠਹਿਰਾਇਆ ਸਤ ਮਾਹੇ ਲੈ ਸਤ ਸਮਾਇਆ ਦੁਖ ਗਯਾ ਸਭ ਰੋਗ ਗਯਾ ਪ੍ਰਭ ਕੀ ਆਗਿਆ ਮਨ ਮੇ ਮਾਨੀ ਮਹਾਂਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ।

ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹਿਲਾ ਪੰਜਵਾਂ ਦੁਲਬ ਦੇਹ ਸਵਾਰ ਜਾਏ ਨਾ ਦਰਗੈ ਹਾਰ ਹਾਲਤ ਪਲਤ ਤੁਧ ਹੋਏ ਵਡਿਆਈ ਅੰਤ ਕੀ ਬੇਲਾ ਲੈ ਛੜਾਈ ਰਾਮ ਕੇ ਗੁਣ ਗਾਓ ਹਾਲਤ ਪਲਤ ਹੋ ਹੈ ਦੋਵੇ ਸੁਹੇਲੇ ਅਚਰਜ ਪੁਰਖ।

ਆਵਣ ਜਾਣ ਦੇ ਭੂਤ ਲਾਏ, ਜੋਗੀ ਤਾਂ ਤੀਨ ਪਵਨ ਜਿਣ ਲਿਆ। ਐਸੀ ਕਿੰਗਰੀ ਵਜਾਏ ਜੋਗੀ, ਜਿਤ ਕਿੰਗਰੀ ਅਨਹਦ ਵਾਜੈ, ਹਰ ਸੋ ਰਹਿ ਲਿਵ ਲਾਏ ਰਹਾਉ। ਸਤ ਸੰਤੋਖ ਪਤ ਕਰ ਝੋਲੀ, ਜੋਗੀ ਅੰਮ੍ਰਿਤ ਨਾਮ ਭੁਗਤ ਪਾਈ। ਧਿਆਨ ਕਾ ਕਰ ਡੰਡਾ, ਜੋਗੀ ਸਿੰਘੀ ਸੁਰਤ ਵਜਾਈ। ਮਨ ਦ੍ਰਿੜ ਕਰ ਆਸਣ।

ਨਾਨਕ ਏਕ ਕਹਿ ਬੇਨੰਤੀ ਨਾਵੋ ਗਤ ਪਤ ਪਾਈ ਰਾਮ ਕਲੀ ਮੈਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਥੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਓ ਹਰ ਦਿਨ ਸਭ ਕੁਛ ਮਹਿਲਾ ਸੰਤੋ ਕਿਆ ਹਉ ਪੂਜ ਚੜਾਈ ਹਰ ਸਾਚੇ ਪਾਵੈ ਸਭ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨ ਮੁਖ ਥਾਏ ਨ ਪਾਈ ਸਬਦ ਮਰੇ ਮਨ ਨਿਰਮ

ਵਡਿਆਈ ਰਹਾਓ। ਆਪੇ ਕਰਤਾ ਆਪੇ ਭੁਗਤਾ ਦਿੰਦਾ ਰਿਜਕ ਸਵਾਈ, ਜੋ ਕੁਛ ਕਰਨਾ ਸੋ ਕਰ ਰਹਿਆ ਔਰ ਨਾ ਕਰਨਾ ਜਾਈ। ਆਪੇ ਸਾਜੇ ਸ੍ਰਿਸ਼ਟ ਉਪਾਏ, ਸਿਰ ਸਿਰ ਤੰਦੈ ਲਾਈ, ਕਿਸੈ ਸਰੇਵੋ ਤਾਂ ਸੁ ਪਾਵੋ, ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਉਪਾਏ, ਅਲਖ ਨਾ ਲਖਣਾ ਜਾਈ। ਆਪੇ ਮਾਰ ਜੀ ਵਾਲੇ

ਸਾਚ ਕਰਮ ਕਾ ਬੇੜਾ ਬਾਂਧਿਆ ਪਗ ਜਲ ਪਾਰ ਪਵਾਈ ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭੋ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਵਨ ਕਾ ਦਾਤਾ ਦੇਖਤ ਤ੍ਰਿਪਤ ਅਘਾਈ ਏਕੰਕਾਰ ਨਿਰੰਜਨ ਨਿਰਪੋ ਸਭ ਜਲ ਥਲ ਰਿਹਾ

ਜਾਓ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਏ ਸੰਤੋ ਚਰਨ ਕਮਲ ਕਿਉ ਲਾਗੋ ਤਿਆਨਾ ਸਾਚੇ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਪਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਧਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਆਦ ਜੁਗਾਦੀ ਹੈ ਦੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਏ।

ਹਰਿਆ ਸਭਨਾ ਗਲਾ ਸਮਰਥ ਸੁਆਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਵਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸੁਖ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਕਰ ਸਵਾ ਗਏ ਸਬਦ ਵਾਜੇ ਕਲਾ ਦੁੱਧ ਕਰ ਤਾਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਸ ਕੋ ਹੁਆ ਤੁਧ ਕਰ ਅਨਹਦ ਵਾਜੇ।

ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਤੋਂ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਹਰ ਕਿਰਪਾ ਤਿਲ ਵਿਚ ਕਟੇ ਜਾਣ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਿਆ ਸਵਾਰਿਆ ਕਹਿ ਨਾਨਕ ਤੂੰ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਧਰਮ ਪੂਲੇ ਫਿਰੈਂਦੇ ਜਿਸ ਇੱਕ

ਪਾਰੇ ਪਾਈਏ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਤੇ ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਕ ਪਰਮ ਕੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਕਿਸੈ ਵਿੱਚੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨ ਪਾਇਆ ਕਿ ਮਨ ਪਿਆਰਿਆ ਤੂੰ

ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਪਿਆਇਆ ਹਰ ਪਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਪਿਆਇਆ ਪਵਿੱਤ ਮਾਤਾ ਪਿਤਾ ਖਤਮ ਸਹਿਤ

ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਏ ਕਹੇ ਨਾਨਕ ਏਵਟ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਕੋ ਜੇਹੀ ਕਰਤੈ ਖੇਲ ਚਾਇਆ ਜਾਂ ਤਿਸ ਪਾਣਾ ਤਾਜਮਿਆ ਪਰਵਾਰ ਪੱਲਾ ਪਾਇਆ ਲਿਵ ਸੁਰਤੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਚੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਚੁਣਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਪੁੱਛਣਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਤੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਤੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਸਭ ਆਪ ਮਿਲਿਆ ਕਰਨ ਕਾਰਨ ਜੋਗੋ ਤੇ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜੇ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤਲਾਇਆ ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋ ਤਰੀ ਹਰ ਦਿਨ ਅਵਰ ਨਾ ਦੇਖੋ ਕੋਈ ਹਰ ਦਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਆ ਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਦਿਨ ਅਵਰ ਨਾ ਕੋਈ ਕਹਿ ਨਾਨਕ ਨੇਤਰ ਅੰਧ ਸੇ

ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਜਗ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇਤਨਾ ਦਸਵਾਂ ਦੁਆਰ ਦਿਖਾਇਆ ਕਹੇ ਅਨੇਕ ਰੂਪ ਨਾਉ ਨਵਲੇ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੈ ਜਿਥੈ ਸਦਾ ਸੱਚ ਪਿਆਵੇ ਸੱਚੋ ਪਿਆਵੇ ਜਾਤ ਪਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ।

ਆਵੇ। ਸਤਿਗੁਰੂ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਪਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ, ਕੇਸੋ ਗੋਪਾਲ ਪੰਡਤ ਸਦਿਓ

ਹੈ ਆਉਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਪਾਣਾ ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁੱਖ ਵਿਸੂਰਿਆ।

ਕਰ। ਬਿਨ ਮਿਲਵੇ ਸਾਂਤ ਨਾ ਉਪਜੈ, ਤਿਲ ਪਲ ਰਹਿਣ ਨਾ ਜਾਏ, ਹਰ ਸਾਧੈ ਸਰਣਾਗਤੀ ਨਾਨਕ ਆਸ ਪੁਜਾਏ। ਛੰਤ ਰੁੱਤ ਸਰਦ ਅਡੰਬਰੋ, ਅਸੂ ਕਤਕੇ ਹਰ ਪਿਆਸ ਜੀਓ, ਖੋਜੰਤੀ ਦਰਸ਼ਨ ਫਿਰਤ ਕਬ ਮਿਲੀ।

ਨਾਨਕ ਤਿਨ ਬਲਿਹਾਰਣੈ ਹਰ ਜਪ ਉਤਰੇ ਤੀਰ ਛੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਉ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪਰਵੇਸ਼ ਜਿਉ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬਿਸਰੈ ਤਜ ਆਪ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸ਼ ਰਹਿ।

ਧੂੜ ਅਕੁੱਲੀ ਹੈ ਸੰਗਤ ਮੇਲ ਮਿਲਾਓ ਮਨ ਦੀ ਆ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵ ਸਾਂ ਤਿਸ ਬਲਿਹਾਰੇ ਜਾਓ ਜੋ ਉਸਾਰੇ ਸੋ ਟਾਹ ਸੀ ਤਿਸ ਬਿਨ

ਨਾ ਤਿਸ ਇਹੋ ਨਾ ਉਹ ਹੈ ਅਵਗੁਣ ਫਿਰ ਪਛਤਾ ਹੈ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣਨਾ ਮੈਂ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਥਾਕ ਰਹੀ ਕਿਵ ਆਪਣਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗੁਲੇ

ਪਰੋਖਾਇ ਹਉ ਦੂ ਬੋਲੇ ਗਿਆਨੇ ਤੀਰਥ ਨਾਇ ਸੁਖ ਫਲ ਪਾਇ ਮੈਲ ਨ ਲਾਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਬਿਧ ਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਡੁਲਾਈ ਬਿਨ ਨਾਵੇ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪਟਣ ਕਰ।

ਕਟ ਕਟ ਸਾਚ ਰਹਾ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਿਜ ਪਾਏ ਮਿਲੀਐ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ ਸੁਨ ਸ਼ਬਦ ਅਪਰੰਪਰ ਤਾਰੈ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ ਕਬੁੱਧ ਚਵਾਵੇ ਸੋ ਕਿਤ ਠਾਏ

ਪਾਰ ਨਾਨਕ ਮਨਮੁਖ ਨਾ ਬੁਝੈ ਗਵਾਰ ਕਬੁਦ ਮਿਟੈ ਗੁਰ ਸ਼ਬਦ ਵਿਚਾਰ ਸਤਿਗੁਰ ਪੇਟੈ ਮੋਖ ਦੁਆਰ ਸਤ ਨਾ ਕੀਨੈ ਮਨਮੁਖ ਜਲ ਜਾਏ ਦੁਰਮਤ ਵਿਚੜ

ਹੋਏ ਤਿਸਕਾ ਪੂਜਨ ਨਾਨਕਾ ਵਿਰਲਾ ਪਾਏ ਕੋਈ ਮਹਿਲਾ ਤੀਜਾ ਅਭਿਆਗਤ ਇਹ ਨਾ ਆਖੀਅਨ ਜੇ ਪਰ ਘਰ ਭੋਜਨ ਕਰੇ ਉਦਰੇ ਕਾਰਨ ਆਪਣੇ ਬਹਿਲੇ ਪੇਖ ਕਰੇਨ ਅਭਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਨ ਪਾਲ ਲਹਿਣ ਸੋ ਆਪਣਾ ਨਿਜ ਕਰ ਰਹਿਣ ਕਰੇਨ ਪੌੜੀ ਅੰਬਰ ਤਰਤ ਵਿਛੋੜਿਅਨ ਵਿਚ ਸੱਚਾ ਅਸਰਾਓ ਕਰ ਦਰ ਸਭੋ ਸੱਚ ਹੈ ਜਿਸ ਵਿਚ ਸੱਚਾ ਨਾਓ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ ਸੱਚਾ ਆਪ ਤਖਤ ਸੱਚਾ

ਪਾਏ ਨਾਨਕ ਨੌ ਨਿਦ ਪਾਏ ਜੇ ਚੱਲੈ ਤਿਸੈ ਰਜਾਏ ਮਹਿਲਾ ਤੀਜਾ ਸਹਿਜੇ ਸਤਿਗੁਰੂ ਨਾ ਸੇਵਿਓ ਵਿਚ ਹੋਮੈ ਜਨਮ ਬਿਨਾਸ ਰਸਨਾ ਹਰ ਰਸ ਨਾ ਚੱਖਿਓ ਕਮਲ।

ਆਵੈ ਤਿਵ ਹਰ ਗੁਣ ਤਾਸ ਪੌੜੀ। ਛੱਤੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ, ਆਪੇ ਸ੍ਰਿਸ਼ਟ ਸਭ ਸਾਜਿਅਨ ਆਪ ਮਤ ਜੀਨੀ। ਸਿਮਰਤ ਸਾਸਤ ਸਾਜਿਅਨ ਪਾਪ ਕੁਣ ਗਣਤ ਗਣੀਨੀ। ਜਿਸ ਬੁਝਾਏ ਸੋ ਬੁਝਸੀ ਸੱਚੇ ਸਬਦ ਪਤੀਨੀ। ਸਭ ਆਪੇ ਆਪ ਵਰਤ

ਪੈ ਤਨ ਖੀਣ ਹੋਏ ਲੋਗ ਰਤ ਵਿਚੋਂ ਜਾਏ ਜਿਉਂ ਬੈਸੰਤਰ ਤਾਕ ਸੁਧ ਹੋਏ ਤਿਉਂ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹਿਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾਰ ਗੁਰ ਕੈ ਸ਼ਬਦ ਕਮਲ ਬਿਕਸਿਆ ਤਾਂ ਸੌਂਪਿਆ ਭਗਤ ਭੰਡਾਰ ਪਰਮ ਗਿਆ ਤਾਂ ਜਾਗਿਆ ਚੂਕਾ ਗਿਆਨ ਅੰਧਾਰ ਤਿਸ ਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋਭਾਵੰਤੀ ਨਾਰ ਮਨ ਮੁਕਤੀ ਗਾਰ

ਹਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤੁਰ ਜੇਵਰ ਦਾਤਾ ਨਾਏ ਕਿਸ ਆਸ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥੋਂ ਹੋ ਮੈਂ ਜਾਈਐ ਰਸ ਤਤ ਸਾਦਾ ਬਾਹਰਾ ਸੱਚੀ ਵਡਿਆਈਐ ਜਿਸਨੋ ਬਖਸ਼ੇ ਤਿਸ ਦੇ ਆਪ ਲੈ ਮਿਲਾਈਐ ਕਪ ਅੰਤਰ ਅੰਮ੍ਰਿਤ ਰਖਿਓ ਨ ਗੁਰਮੁਖ ਕਿਸੈ ਪਿਆਈ।

ਨਾਨਕ ਅੱਗੇ ਪੁੱਛਣਾ ਹੋਏ ਪੌੜੀ। ਹਰ ਕਾ ਮੰਦਰ ਆਖੀਐ ਕਾਇਆ ਕੋਟਗੜ, ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦੇੜ, ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ। ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ। ਸਲੋਕ ਮਹਿਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਕ ਫਿਰੈ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੈ, ਨਾ

ਦੂਜਾ ਜਪ ਤਪ ਸਭ ਕਿਛ ਮੰਨਿਐ ਅਵਰ ਕਾਰਾ ਸਭ ਬਾਦ ਨਾਨਕ ਮੰਨਿਆ ਮੰਨਿਐ ਬੁਝਿਐ ਗੁਰ ਪ੍ਰਸਾਦ ਪੌੜੀ ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ ਤਬ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉਚਰੈ ਗੁਣ ਮਾਏ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਛ ਆਪੇ

ਆਸ ਮਨ ਤਨ ਹੋਏ ਨਿਹਾਲ ਬਿੰਦਕ ਨਜ਼ਰ ਚਾਸ ਨੌ ਨਿਜ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਪਾਗ। ਸਲੋਕ ਮਹਿਲਾ ਪੰਜਵਾਂ ਹਰਨਾਥੀ ਕੋ ਸਚ ਰਹਿਣ ਸੁਣਾਈ ਜੋ

ਨੇਹਾ ਅੰਦਰ ਮੋਹ ਨਿਤ ਪਰਮ ਵਿਆਪਿਆ ਤਿਸ ਤਸ ਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹੇ ਤਾਂ ਛੋਹ ਆਵੇ ਅੰਤਰ ਬਹੁਤਾ ਰੋਹਾ ਵਿਆਪਿਆ ਦੁਰਮਤ ਕੋ ਬੁੱਧ ਕੋ ਮੂੜਾ ਮਨ ਲਾਗਾ ਤਿਸ ਮੋਹਾ ਠਗੈ ਛੇਤੀ ਠਗ ਰਲ ਆਇਆ ਸਾਪ ਦੇ ਇੱਕੋ ਜਿਹਾ ਸਤਿਗੁਰ ਸਰਾਪ।

ਸਮਝਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹਾਥ ਦੇ ਆਪ ਰੱਖ ਵਿਆਪੈ ਪਾਉ ਨਾ ਕੋਏ।

ਤਿਨ ਕਦੇ ਨਾ ਥੱਕਣ ਹਾਵੇ। ਮਹਿਲਾ ਪੰਜਵਾਂ, ਸਤਿਗੁਰ ਸਿਮਰੋ ਆਪਣਾ ਕਟ ਅਵ ਕਟ ਕਟ ਕਾਟ, ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਦੇ ਵਾਟ ਪੌੜੀ।

ਰਸਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸਦੀ ਨਿਰੇ। ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਪ ਦੇਵੋ ਦਲਾਲੀ ਰੇ। ਏਕ ਬੂੰਦ ਪਰ ਤਨ ਮਨ ਦੇਵੋ।

ਪਚੈ ਪਤੰਗ ਮਿਰਗ ਪ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਗਾਰੇ ਪੰਚ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮੁਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤ ਪਾਵੋ ਸਤਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚੈ ਜਬ ਉਨ ਵੈ ਕਨ ਕਨ ਹਾਰੇ ਸਾਕਤ ਕੋ ਅੰਮ੍ਰਿਤ ਬਹੁ ਸਿੰਚੋ ਸਬ ਡਾਲ ਫੂਲ ਵਿਸਤਾਰੇ ਜਿਉ ਜਿਉ ਨਿਵੈ ਸਾਕਤ ਨਰ ਸੇਤੀ ਛੇੜ ਛੇੜ ਕੱਢੈ ਬਿਖਾਰੇ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲੇ ਪਰ ਉਪਕਾਰੇ ਸੰਤੈ ਸੰਤ ਮਿਲੇ ਮਨ ਵਿਗਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭੈ ਵਿਗਾਰੇ।

ਹਰੀ ਜੀਉ ਜਿਸ ਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੈ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਹਾਉ ਫਿਰ ਸੇਤੀ ਤਨ ਪ੍ਰੇਮ ਰਚਾਏ ਗੁਰ ਕੈ ਸ਼ਬਦ ਤਥਾ ਚਿਤ ਲਾਏ ਸਹਿਜ ਸੇਤੀ ਤਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਉ ਸਹਿਸਾ ਤੋੜੇ ਪਰਮ ਚੁਕਾਏ ਸਹਿਜੇ ਸਿਫਤੀ ਤਨਖ ਚੜਾਏ ਗੁਰ ਕੈ ਸ਼ਬਦ ਮਰੇ ਮਨ ਮਾਰੇ ਸੁੰਦਰ ਜੋਗਾ ਤਾਰੀ ਜੀਉ ਹਉ ਮੈਂ ਜਲਿਆ ਮਨੋ ਵਿਸਾਰੇ ਜਮਪੁਰ ਵਜੈ ਖੜਕ ਕਰਾਰੇ ਅਬ ਕੈ ਕਹੈ ਨਾਮ ਨਾ ਮਿਲੀ ਤੂੰ ਸੋ ਜੀੜੇ ਪਾਰੀ ਜੀਉ ਮਾਇਆ ਮਮਤਾ ਪਵੇ ਖਿਆਲੀ ਜਮਪੁਰ ਫਾਸੇਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨਾ ਸਾਕੇ ਤਾਂ ਜਮ ਕਰੇ ਖੁਆਰੀ ਜੀਉ ਨਾ ਹੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸ਼ਰਨ ਤੁਮਾਰੀ ਜੀ।

ਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੇ ਨਾਮ ਦ੍ਰਿੜਾਇਆ ਹਰ ਤੀਰਕ ਹਰ ਸਾਵਾਸ ਰਾਓ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨਾ ਲੱਭੈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਵਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਗੁਰ ਪਾਸ ਸਤਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨਮੁਖ ਭਾਗ ਵਿਹੂਣਿਆ ਤਿਖ ਮੋਇਆ ਕੰਦੀ ਪਾਸ ਗੁਰਦਾਤਾ ਦਾਤਾਰ ਹੈ ਹਉ ਮਾਂਗੋ ਦਾਨ ਗੁਰਪਾਸ ਚਿਰੀ ਵਿਛੁੰਨਾ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਪਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹਿਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡ ਪਾਗਿਆ ਹਰ ਉੱਤਮ ਪਦ ਨਿਰਬਾਣੀ ਗੁਰਮੁਖਾਂ ਮਨ ਪ੍ਰਤੀਤ ਹੈ ਗੁਰਪੂਰੇ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਓ ਮੈਂ ਮਨ ਤਨ ਖੋਜ ਟੰਡੋਲਿਆ ਕਿਉਂ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਾਣੀ ਮੇਰੇ ਮਨ ਤਨ ਨਾਮ ਆਧਾਰ

ਆਇਆ ਹਰ ਨਾਉ ਤੂੰ ਬਖਸ਼ੈ ਤਾਂ ਮੇਲ ਲੈ ਨਾਨਕ ਬਲ ਜਾਓ ਮਾਰੂ ਮਹਿਲਾ ਪਹਿਲਾ ਲਾਲੇ ਗਾਰਵ ਛੋੜਿਆ ਗੁਰ ਕੈ ਪੈ ਸਹਿਜ ਤੁਭਾਈ ਲਾਲੇ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰ ਪ੍ਰਸਾਦੀ ਉਭਰੇ ਹਰ ਕੀ ਸਰਣਾਈ ਰਹਾਉ ਲਾਲੇ ਨੂੰ ਸਿਰਕਾਰ ਹੈ ਉਰ ਖਸਮ ਫੁਰਮਾਈ ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ ਆਪੇ ਮੀਰਾ ਬਖਸਲੇ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸਨੂੰ ਲਹਿ ਤੂੰ ਲਾਈ ਬਿਨ ਸੇਵਾ ਕਿਨੇ ਨਾ ਪਾਇਆ ਦੂਜੇ ਪਰਮ ਖੁਆਈ ਸੋ ਕਿਉ ਮਨੋ ਵਿਸਾਰੀਏ ਨਿਤ ਦੇਵੇ ਚਰੇ ਸੁਲਾਇਆ ਜੀਓ ਪਿੰਡ ਸਭ ਤਿਸਦਾ ਸਾਉ ਤਿਨੈ ਵਿਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿਚੋਂ ਆਪ ਗਵਾਏ ਬੰਧਨ ਤੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਭ ਮੈਂ ਨਾਮ ਨਿਦਾਨ ਹੈ ਗੁਰਮੁਖ ਕੋ ਪਾਏ ਲਾਲੇ ਵਿਚ ਗੁਣ ਕਿਛ ਨਹੀਂ ਲਾਲਾ ਅਵਗਣਿਆਰ ਤੁਧ ਜੇਵਰ ਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰ ਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮਨਾਏ ਸੋਇਨਾ ਰੂਪਾ ਸਭ ਤਾਤ ਹੈ ਮਾਟੀ ਰਲ ਜਾਈ ਬਿਨ ਨਾਵੇ ਨਾਲ ਨਾ ਚੱਲਈ ਸਤਿਗੁਰ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ਮਾਰੂ ਮੈਲਾ ਪੈਲਾ ਹੁਕਮ ਪਇਆ ਰਹਿਣਾ ਨਹੀਂ ਤੁਰ ਫਾਟੇ ਕੀ ਰਹਿ ਇਹੋ ਮਨ ਅਵਗੁਣ ਬਾਂਧਿਆ ਸਹੁ ਦੇਹ ਸਰੀਰ ਹੈ ਪੂਰੇ ਗੁਰ ਬਖਸ਼ਾਈਐ ਸਭ ਗੁਣੈ ਫਕੀਰ ਹੈ ਕਿਉਂ ਰਹੀ ਹੈ ਉਠ ਚਲਣਾ ਬੁੱਧ ਸ਼ਬਦ ਵਿਚਾਰਾ ਜਿਸ ਤੂੰ ਮੇਲੈ ਸੋ ਮਿਲੈ ਹੁਰ ਹੁਕਮਾ ਪਾਰਾ ਰਹਾਉ ਜਿਉ ਤੂੰ ਰਾਖੈ ਤਿਉ ਰਹਾ ਜੋ ਦੇ ਸੋ ਖਾਉ ਜਿਉ ਤੂੰ ਚਲਾਵੇ ਤਿਉ ਚਲਾ ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ ਹੱਥ ਵਡਿਆਈਆ ਮੇਲੈ ਮਨ ਚਾਉ ਕੀਤਾ ਚਾਸਾ ਲਾਈਐ ਕਰ ਦੇਖੇ ਸੋਈ ਜਿਨਕੀ ਆ ਸੋ ਮਨ ਵਸੈ ਮੈਂ ਅਵਰ ਨਾ ਕੋਈ ਸੋ ਸਾਚਾ ਸਾ ਲਾਈਐ ਸਾਚੀ ਪਤ ਹੋਈ ਪੰਡਿਤ ਪੜ ਨਾ ਪਹੁੰਚਈ ਬਹੁ ਆਲ ਜੰਜਾਲਾ ਪਾਪ ਪੁੰਨ ਦੇ ਸੰਗਮੇ ਖੁਦ

ਸੀ ਗਿਣ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹਿਲਾ ਪਹਿਲਾ ਮਨਮੁਖ ਲਹਿਰ ਕਰ ਤਜ ਵਿਗੂਚੈ ਅਵਰਾ ਕੇ ਕਰ ਹੇਰੈ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ ਦੁਰਮਤ ਕੂਮਨ ਕੇਰੈ ਦਿਸੰਤਰ ਪਵੈ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਵਧੇਰੈ ਕਾਕੀ ਪਿੰਡੀ ਸ਼ਬਦ ਨਾ ਚੀਨੈ ਉਦਰ ਪਰੈ ਜੈਸੇ ਟੋਰੈ ਬਾਬਾ ਐਸੀ ਰਵਤ ਰਵੈ ਸੰਨਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾ ਸੀ ਰਾਵ ਕੋਲੀ ਗੇਰੂ ਰੰਗ ਚੜਾਇਆ ਵਸਤਰ ਪੇਖ ਤੇ ਖਾਰੀ ਕਾਪੜ ਪਾਰ ਬਣਾਈ ਖਿੰਸਾ ਚੋਲੀ ਮਾਇਆ ਤਾਰੀ ਕਰ ਕਰ ਮਾਂਗੈ ਜਗ ਪ੍ਰਬੋਧੈ ਮਨ ਅੰਧੈ ਪਤਹਾਰੀ ਪਰਮ ਪੁਲਾਣਾ ਸ਼ਬਦ ਨਾ ਚੀਨੈ ਜੂਐ ਬਾਜੀ ਹਾਰੀ ਅੰਤਰ ਅਗਨ ਨਾ ਗੁਰ ਬਿਨ ਬੂਜੈ ਬਾਹਰ ਕੂਵਰ ਤਾਪੈ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ ਅਥਰ ਤੀਰਥ ਪਰਮ ਵਿਗੂਚੈ ਕਿਉ ਮਲ ਧੋਪੈ ਪਾਪੈ ਛਾਣੀ ਖਾਕ ਵਿਭੂਤ ਚੜਾਈ ਮਾਇਆ ਕਾ ਮਗ ਜੋ ਹੈ ਅੰਤਰ ਬਾਹਰ ਏਕ ਨਾ ਜਾਣੈ ਸਾਚ ਕਹੇ ਤੇ ਛੋ ਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਓ ਹੈ ਨਾਮ ਨਾ ਜਪੈ ਕਿਉ ਸੁਖ ਪਾਵੈ ਬਿਨ ਨਾਵੈ ਕਿਉ ਸੋ ਹੈ ਮੂੰਡ ਮੁੰਡਾਏ ਜਟਾ ਸਿਖ ਬਾਂਧੀ ਮੋਨ ਰਹੇ ਅਭਿਮਾਨਾ ਮਨੁਆ ਡੋਲੈ ਜੈ ਦਿਸਤਾਵੈ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋਟ ਮਹਾ ਬਿਖ ਪੀਰੈ ਮਾਇਆ ਕਾ ਦੇਵਾਨਾ ਕਿਰਤ ਨਾ ਮਿਟੀ ਹੁਕਮ ਨਾ ਬੂਜੈ ਪਸੂਆ ਮਾਹੀ ਸਮਾਨਾ ਹਾਥ ਕਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਪਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜਾਰੀ ਅੰਤਰ ਵਿਖ ਬਾਹਰ ਨਿਬਰਾਤੀ ਤਾਂ ਜਮ ਕਰੇ ਖੁਆਰੀ ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚੋਂ ਆਪ ਗਵਾਏ ਸਾਧਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲੈ ਸੋ ਪਾਏ ਬਕੈ ਨਾ ਬੋਲੈ ਖਿਮਾ ਤਨ ਸੰਗਰੈ ਤਾਮਸ ਨਾਮ ਜਲਾਏ ਤਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਣੀ ਚਿਤਲਾਏ ਆਸ ਨਿਰਾਸ ਰਹੇ ਸੰਨਿਆਸੀ ਇਕ ਸਿਉ ਲਿਵਲਾਏ ਹਰ ਰਸਤੀ ਵੈ ਤਾਂ ਸਾਂਤ ਆਵੈ ਨਿਜ ਕਰ ਤਾੜੀ ਲਾਏ ਮਨੁਆ ਨਾ ਡੋਲੈ ਗੁਰਮੁਖ ਬੂਜੈ ਤਾਵਤ ਵਰਜ ਰਹਾਏ ਗ੍ਰਿਉ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜਨਤਾ ਜੋ ਤੁਮਾਰੀ ਸਭ ਸੁਖ ਮੁਕਤ ਨਾਮ ਤੁਨ ਬਾਣੀ।

ਐਲਾ ਮਾਤ ਪਿਤਾ ਸੰਯੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਬ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਪਵ ਜਲ ਕਿਉ ਤਰੈ ਗੁਰਮੁਖ ਨਾਮ ਨਿਰੰਜਨ ਪਾਲਿਐ ਸਫਰਿਓ ਪਾਰ ਅਪਾਰ ਕਰੈ ਰਹਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੋ ਹਰੇ ਤੂੰ ਦਾਤਾ ਦਿਆਲ ਸਵੈ ਸਿਰ ਐਨਿਸ ਦਾਤ ਸਵਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਕਰ ਵਾਸ ਕਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹੇ ਖਰੇ ਕਰਨ ਪਲਾਵ ਕਰੇ ਨਹੀਂ ਪਾਵੇ ਉਤ ਟੂੰਡਤ ਥਾਕ ਪਰੇ ਕਾਮ ਕ੍ਰੋਧ ਅੰਕਾਰ ਵਿਆਪੇ ਕੂੜ ਕੁਟੰਬ ਸਿਉ ਪ੍ਰੀਤ ਕਰੇ ਖਾਵੇ ਪੋਗੇ ਸੁਣ ਤੋ ਦੇਖੇ ਪਹਿਰ ਦਿਖਾਵੇ ਕਾਲ ਕਰੇ ਬਿਨ ਗੁਰ ਸਭ ਦਿਨਾ ਆਪ ਪਛਾਣੇ ਬਿਨ ਹਰ ਨਾਮ ਨਾ ਕਾਲ ਟਰੇ ਜੇ ਕਾਮੋ ਹਉ ਮੈਂ ਕਰ ਪੂਲੇ ਮੇਰੀ ਮੇਰੀ ਕਰਤੇ ਛੀਨ ਖੜੇ ਤਨ ਤਨ ਬਿਨ ਸਹਿ ਸਹਿ ਸਹਿ ਸਹਿਸਾ ਫਿਰ ਪਛਤਾਵੇ ਮੁਖ ਤੂਰ ਪਰੇ ਬਿਰਦ ਪਾਇਆ ਜੋਬਨ ਤਨ ਚੁਕਿਆ ਕਪ ਕੰਠ ਬਿਰੂ ਦੋ ਨੈਨੋ ਨੀਰ ਤਰੇ ਚਰਨ ਰਹੇ ਕਰ ਕੰਪਨ ਲਾਗੇ ਸਾਕਤ ਰਾਮ ਨਾ ਹਿਰਦੈ ਹਰੇ ਸੁਰਤ ਗਈ ਕਾਲੀ ਹੂ ਤੋਲੇ ਕਿਸੇ ਨਾ ਪਾਵੇ ਰੱਖਿਓ ਕਰੇ ਵਿਸਰਤ ਨਾਮ ਐਸੇ ਦੁਖ ਲਾਗੇ ਜਮ ਮਾਰ ਸਮਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੇ ਕਾਂ ਕੋ ਦੋਸਤ ਤਰੇ ਬਿਨ ਗੁਰ ਬਾਦ ਜੀਵਨ ਹੋਰ ਮਰਣਾ ਬਿਨ ਗੁਰ ਸਬਦੈ ਜਨਮ ਜਰੇ ਖੁਸ਼ੀ ਖੁਆਰ ਪਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ ਰਾਮ ਨਾਮ ਗੁਣ ਗਾਵੇ ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰ ਬਚਨ ਸਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੇ ਨਾਨਕ ਤਿਨ ਜਨ ਕੀ

ਵਿਚਾਰ ਗੁਰਮੁਖ ਬੂਜੈ ਜਾਣੀਐ ਹੋਮੈ ਗਰਭ ਨਿਵਾਰ ਤੋ ਪਾਵਨ ਤੋ ਜਹੀਆਂ ਮੂ ਜਹੀਆਂ ਕਿਤੀਆਂ ਨਾਨਕ ਨਾਉ ਨਾ ਵਿਛੜੈ ਤਿਨ ਸੱਚੈ ਰਤੜੀਆ ਮਾਰੂ ਮੈਲਾ ਪੈਲਾ ਨਾ ਭੈਣਾ ਪਰਜਾਈਆਂ ਨਾ ਸੇ ਸਸੁੜੀਆਂ ਸੱਚਾ ਸਾਥ ਨਾ ਟੁੱਟੇ ਗੁਰ ਮੇਲੇ ਸਹੀਆ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ਗੁਰ ਬਿਨ ਏਤਾ ਭਵ ਤਕੀ ਗੁਰ ਤਿਰ ਮੇਲਮ ਦਿੱਤਮ ਮਿਲਾਏ ਰਹਾਉ ਫੁਫੀ ਨਾਨੀ ਮਾਸੀਆਂ ਦੇਰ ਜਠਾਨੜੀਆ ਆਵਨ ਮੰਜਨ ਨਾ ਰਹਿਣ ਪੂਰ ਪਰੇ ਪਈ ਆਹ ਮਾਮੇ ਤੇ ਮਾਮਾਣੀਆਂ ਪਾਇਰ ਬਾਪ ਨਾ ਮਾਓ।

ਸੁਨੇਹੋ ਸਾ ਤਨ ਕੰਤ ਪਛਾਣਿਆ ਸੁਖ ਸੁੱਤੀ ਨਿਸਦੇਹੋ ਪੱਤਣ ਪੂਕੇ ਪਾਤਣੀ ਵੰਜੋ ਤੁਕ ਵਿਲਾੜ ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ ਹਿਕਮੀ ਲੱਦਿਆ ਹਿਕ ਲੱਦ ਗਏ ਸਿਕ ਪਾਰੇ ਪਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ ਨਾਨਕ ਹੋ ਮੈਂ।

ਐਂ ਜਿਸਨੂੰ ਨਦਰ ਤੁਮਾਰੀ ਜੀਉ ਰਹਾਉ। ਦਿਵ ਦ੍ਰਿਸ਼ਟ ਜਾਗੈ ਪਰਮ ਸੁਖਾਏ, ਗੁਰ ਪ੍ਰਸਾਦ ਪਰਮ ਪਦ ਪਾਏ। ਸੋ ਜੋਗੀ ਇਹ ਜੁਗਤ ਪਛਾਣੈ, ਗੁਰ ਕੈ ਸ਼ਬਦ ਵਿਚਾਰੀ ਜੀਉ। ਸੰਜੋਗੀ ਤਨ ਫਿਰ ਮੇਲਾ ਹੋਵੇ, ਗੁਰਮਤ ਵਿਚੋਂ ਦੁਰਮਤ ਹੋਵੇ। ਰੰਗ ਸਿਉ ਨਿਤਰਲੀਆਂ ਮਾਣੇ, ਆਪਣੇ ਕੰਤ ਪਿਆਰੀ ਜੀਓ।

ਕੀਤਾ, ਬਿਨ ਗੁਰਮੁਕਤ ਨਾ ਹੋਈਐ ਮੀਤਾ। ਸਾਧ ਸੰਗ ਟੁਟੈ ਹਉ ਬੰਧਨ, ਏਕੋ ਏਕ ਨਿਹਾਲੀਐ। ਕਰਮ ਕਰੇ ਤਾਂ ਬੰਦਾ, ਨਹਿ ਕਰੇ ਤਾਂ ਨਿੰਦਾ। ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰ ਪ੍ਰਸਾਦ ਸੁਖ ਦੁਖ ਸਮ ਜਾਣੈ। ਕਟ ਕਟ ਰਾਮ ਹਿਆਲੀਐ, ਸੰਸਾਰੈ ਮੈਂ ਸਹਿਸਾ ਵਿਆਪੈ। ਅਕਤ ਕਥਾ ਅਗੋਚਰ ਨਹੀਂ ਜਾਪੈ, ਜਿਸੈ ਬੁਝਾਏ ਸੋਈ ਬੂਝੈ। ਉਹ ਬਾਲਕ ਵਾਂਗੀ ਪਾਲੀਐ।

ਠੇਕ ਠਾਕ ਰਹਾਇਆ ਕਮਲ ਵਿਗਾਸ ਹਰੇ ਸਰ ਸੁਬਰ ਆਤਮ ਰਾਮ ਸਖਾਈ ਹੈ ਮਰਨ ਲਿਖਾਏ ਮੰਡਲ ਮੈਂ ਆਏ ਕਿਉਂ ਰਹੀ ਹੈ ਚਲਣਾ ਪਰਥਾਏ ਸੱਚਾ ਅਮਰ ਸੱਚੇ ਅਮਰਾਪੁਰ ਸੋ ਸੱਚ ਮਿਲੇ ਵਡਾਈ ਹੈ ਆਪ ਉਪਾਇਆ ਜਗਤ ਸਵਾਇਆ ਜਿਨ ਸਿਰਿਆ ਤਿਨ ਤੰਦੈ ਲਾਇਆ ਸੱਚੇ ਉਪਰ

ਕਰ ਜਿਸ ਤਣ ਪੱਲੈ ਸ਼ਬਦ ਸਚੈ ਓ ਮਹਾ ਹੈ। ਕਾਤੀ ਸੌਦੀ ਤੋਤਾ ਆਵੈ ਗੁਰਮੁਖ ਵਣਜ ਕਰੇ ਪ੍ਰਭ ਪਾਵੈ ਪੂੰਜੀ ਸਾਬਤ ਰਾਤ ਸਲਾਮਤ।

ਨਾਨਕ ਸਾਥ ਮਿਲੇ ਪਤ ਰਾਖੋ ਤੂੰ ਸਿਰ ਸਾਹਾਂ ਪਾਤਸ਼ਾਹ ਹੈ ਮਾਰੂ ਮੈਲਾ ਪਹਿਲਾ ਦੱਖਣੀ ਤਾਇਆ ਨਗਰ ਨਗਰ ਗਰ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ ਅੰਦਰ ਕੋਟ ਛੱਜੇ ਹਟ ਨਾਲੇ ਆਪੇ ਲੇਵੇ ਵਸ ਸਮਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰਸਬ ਦੀ ਖੋਲਾਏਂਦਾ ਪੀਤਰ ਕੋਟ ਗੁਫਾ ਕਰ ਜਾਈ ਨੌ ਕਰ ਸਾਪੇ ਹੁਕਮ ਰਜਾਈ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲਖ ਲਖਾਏਂਦਾ ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀ ਤੋ ਖੇਲ ਤਮਾਸਾ ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਦ ਪਾਏਂਦਾ ਤਰਸ ਉਪਾਏ ਤਰੀ ਧਰਮਸਾਲਾ ਉਤਪਤ ਪਰਲੋ ਆਪ ਨਿਰਾਲਾ ਪੌਣੇ ਖੇਲ ਕੀਆ ਸਭ ਥਾਈ ਕਲਾ ਖਿੰਚ ਟਹਾਏਂਦਾ ਤਾਰ ਅਠਾਰੇ ਮਾਲਣ ਤੇਰੀ ਚੌਰ ਤੁਲੇ ਪਵਣੇ ਲੈ ਫੇਰੀ ਚੰਦ ਸੂਰਜ ਦੋਏ ਦੀਪਕ ਰਾਖੇ ਸਤ ਕਰ ਸੂਰ ਸਮਾਏਂਦਾ ਪੰਖੀ ਪੰਚ ਉਡਰ ਨਹੀਂ ਤਾਵੇ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇ ਗੁਰਮੁਖ ਸਹਿਜ ਰਵੇ ਗੁਣ ਗਾਵੇ ਹਰ ਰਸ ਚੋਗ ਚੁਗਾਏਂਦਾ ਤਿਲ ਮਿਲ ਚਿਲ ਕੈ ਚੰਦ ਨਾ ਤਾਰਾ ਸੂਰਜ ਕਿਰਨ ਨਾ ਬਿਜਲ ਗੈਣਾਰਾ ਅਕੱਥੀ ਕਥੋ ਚਿਹਨ ਨਹੀਂ ਕੋਈ ਪੂਰ ਰਹਿਆ ਮਨ ਪਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੇ ਆਪ ਦਿਆਲਾ ਅਨਹਦ ਰੁਣ ਚੁਣਕਾਰ ਸਦਾ ਤੁਨ ਨਿਰਭਉ ਕੈ ਕਰਵਾਏਂਦਾ ਅਨਹਦ ਵਾਜੈ ਪਰਮ ਪਉ ਪਾਜੈ ਸਗਲ ਵਿਆਪ ਰਹਿਆ ਪ੍ਰਭ ਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏਂਦਾ ਆਦ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਪਾਵੇ।

ਕਹਿ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇਆ ਨਿਰਭਉ ਸਤਿਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਤੁਨ ਆਨੰਦ ਅਨਾਹਦ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਭਉ ਸੋ ਸਿਰ ਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਭੋ ਨਾਨਕ ਗੁਰਮਤ ਸੋ ਪਾਇਆ ਅੰਤਰ ਕੀ ਜਬ ਸਤਿਗੁਰ ਜਾਣੇ ਸੋ ਨਿਰਭਉ ਗੁਰ ਸ਼ਬਦ ਪਛਾਣੇ ਅੰਤਰ ਦੇਖ ਨਿਰੰਤਰ ਬੂਜੈ ਅੰਤ ਨਾ ਮਨ ਡੋਲਾਇਆ ਨਿਰਭਉ ਸੋ ਅਬ ਅੰਤਰ ਵਸਿਆ ਅਹਿਨਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਬ ਸੰਗਤ ਪਾਈਐ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੇ ਰਹਿ ਅਲਿਪਤ ਚਲਤੇ ਕਰ ਆਣੇ ਉਪਰ ਆਦਿ ਸਰਬ ਤਿਹੁ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮੈਲਾ ਪਹਿਲਾ ਕੁਦਰਤ ਕਰਨੇ ਹਾਰ ਅਪਾਰਾ ਕੀਤੇ ਕਾ ਨਾਹੀ ਕਿਉ ਚਾਰਾ ਜੀ ਉਪਾਇ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਪਰ ਪੂਰੇ ਕਿਸ ਨੇੜੇ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸਵਾਇਆ ਜਿਸ ਕੋ ਮੇਲੇ ਸੁਰ ਸਮਾਏ ਗੁਰ ਸ਼ਬਦੀ ਹਰ ਨਾਮ ਧਿਆਏ ਅਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਤਨ ਤੇ ਨਾਮ ਪਿਆਰਾ ਸੰਤ ਸਿਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਿਲਾਏ ਗੁਰਮਤਿ ਸੂਰਾ ਨਾਨਕ ਗੁਰ ਕੇ ਚਰਨ ਸਰੇਵੋ ਜਿਨ ਪੂਲਾ ਮਾਰਗ ਪਾਇਆ ਸੰਤ ਜਨਾ ਹਰ ਤਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕੈ ਹਰ ਦਰਗੈ ਜਸ ਗਾਇਆ ਸਤ ਗੁਰ ਮਿਲੇ ਤਾਂ ਮਹਿਲ ਬੁਲਾਏ ਸਾਚੀ ਦਰਗੈ ਗਤ ਪਤ ਪਾਏ ਸਾਕਤ ਠੋਰ ਨਾਹੀ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੇਵੋ ਸਤਗੁਰ ਸਮੁੰਦ ਅਥਾਹਾ ਪਾਵੋ ਨਾਮ ਰਤਨ ਤਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰਨਾਵੋ ਗੁਰ ਸਰ ਸੰਤੋਖ ਪਾਇਆ ਸਤਗੁਰ ਸੇਵੋ ਸੰਤ ਨਾ ਕੀਜੈ ਆਸਾ ਮਾਹਿ ਨਿਰਾਸ ਰਹੀ ਜੈ ਸੰਸਾ ਦੁਖ ਬਿਨਾਸਨ ਸੇਵੋ ਫਿਰ ਬਹੁੜ ਰੋਗ ਨਾ ਲਾਇਆ ਸਾਚੇ ਪਾਵੇ ਤਿਸ ਵਡਿਆਏ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚੈ ਪੁਸਤਕ ਵੇਦ ਪੁਰਾਣਾ ਇਕ ਬਹਿ ਸੁਣੈ ਸੁਣਾਵੈ ਕਾਨਾ ਅਜਦਰ ਕਪਟ ਕਹੋ ਕਿਉ ਖੁਲੈ ਬਿਨ ਸਤਗੁਰ ਤਤ ਨਾ ਪਾਇਆ ਕਰੈ ਵਿਭੂਤ ਲਗਾਵੈ ਪਸਮੈ ਅੰਤਰ ਕ੍ਰੋਧ ਚੰਡਾਲ ਸੋਹੋ ਮੈਂ ਪਖੰਡ ਕੀ ਨੇ ਜੋਗ ਨਾ ਪਾਇਐ ਬਿਨ ਸਤਗੁਰ ਅਲਖ ਨਾ ਪਾਇਆ ਤੀਰਥ ਵਰਤ ਨੇਮ ਕਰੈ ਉਦਿਆਨਾ ਜਤ ਸਤ ਸੰਜਮ ਕਥੈ ਗਿਆਨਾ ਰਾਮ ਨਾਮ ਬਿਨ ਕਿਉ ਸੁਖ ਪਾਇਐ ਬਿਨ ਸਤਗੁਰ ਪਰਮ ਨਾ ਜਾਇਆ ਨਿਓਲੀ ਕਰਮ ਪ੍ਰਿਯੰਗਮ ਪਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਪਖੰਡ ਧਰਮ ਪ੍ਰੀਤ ਨਹੀਂ।

ਹੁਕਮੀ ਸਹਿਜੇ ਸ੍ਰਿਸ਼ਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ ਆਪੇ ਨਜ਼ਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰ ਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਪੁਰੇ ਬਿਲਾਂ ਦੀ ਦੂਜੇ ਪਾਏ ਖੁਆਈ ਹੈ ਹਉ ਮੈਂ ਮਾਇਆ ਵਿਚੇ ਪਾਈ ਮਨਮੁਖ ਪੂਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਏ ਰਾਚੈ ਸਾਚੈ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਹੇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸਨੋ ਲਾਏ ਸੋਈ

ਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਪਾਏ ਬਾਂਦਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਭਰੇ ਸਾਚੇ ਸਾਥ ਸਮਾਈ ਹੈ ਆਪੇ ਕਰਤਾ ਕਰ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਕਿਸ ਸਭ ਕਿਸ ਪੂਜੈ ਅਗਿਆਨੀ ਅੰਧ ਕਮਾਈ ਹੈ ਮਨ ਮੁਖ ਸਹਿਸਾ ਬੂਝ ਨਾ ਪਾਈ ਮਰ ਮਰ ਜੰਮੇ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਚ ਸਮਾਈ ਹੈ ਤੰਦੇ ਤਾਬਤ ਮਨ ਪਿਆ ਮਨੂਰਾ।

ਤਾਂ ਤੁਦ ਪਾਣਾ ਤਾਂ ਸੱਚੀ ਕਾਰੇ ਲਾਏ ਅਵਗੁਣ ਛੋੜ ਗੁਣ ਮਾਏ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕਹਿ ਸਬਦ ਪਛਾਤਾ ਹੈ ਜਹ ਦੇਖਾਂ ਤਹ ਏਕੋ ਸੋਈ ਦੂਜੀ ਦੁਰਮਤ ਸਬਦੇ ਖੋਈ ਏਕ ਸੁਣੈ ਪ੍ਰਭ ਏਕ ਸਮਾਣਾ ਆਪਣੇ ਰੰਗ ਸਦਰਾਤਾ ਹੈ ਕਾਇਆ

ਦਾ ਤੀਜਾ ਹਰ ਜੀਓ ਸੇਵਿਓ ਅਗਮ ਅਪਾਰਾ ਤਿਸ ਦਾ ਅੰਤ ਨਾ ਪਾਈਐ ਪਾਰਾ ਵਾਰਾ ਗੁਰ ਪ੍ਰਸਾਦ ਰਵਿਆ ਕਟ ਅੰਤਰ ਤਿਤ ਕਟ ਮਤ ਅਗਾਹਾ ਹੈ ਸਭ ਮੈਂ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੀਂਦਾ ਰਿਜਕ ਸੰਭਾਹਾ ਹੈ ਪੂਰੇ ਸਤਿਗੁਰ ਬੂਝ ਬੁਝਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤਸਾਹਾ ਹੈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਦੇ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੀਂਦਾ ਸਾਸ ਗਿਰਾਹਾ ਹੈ ਕੋਟ ਮਦੇ ਕਿਸੇ ਬੁਝਾਏ ਗੁਰ ਕੈ ਸਬਦ ਰਤੇ ਰੰਗ ਲਾਏ ਹਰ ਸਾਲਾ ਹੈ ਸਦਾ ਸੁਖਦਾਤਾ ਹਰ

ਜੀਜਾ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇ ਹੀ ਮਹਾ ਹੈ ਵਾਜੈ ਪਾਉਣ ਤੈ

ਖਾਰਜ ਨਾ ਹੋਵੇ ਸੰਜੋਗ ਵਿਜੋਗ ਕਰਤੇ ਲਿਖ ਪਾਏ ਕੀਰਤਨਾ ਚੱਲੇ ਚਲਾਹਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਸਿਉ ਸਦ ਹੀ ਰਹਿ ਸਮਾਏ ਗੁਰ ਕਿਰਪਾ ਚ ਮਿਲੇ ਵਡਿਆਏ ਹਉਮੈ ਰੋਗ ਨਾ ਤਾਹਾ ਹੈ ਰਸ ਸਸ ਖਾਏ ਪਿੰਡ ਵਧਾਏ ਏਕ ਕਰੇ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਪਾਰੀ ਬਿਸਤਾ ਮਾਏ ਸਮਾਹਾ ਹੈ ਵੇਦ ਪੜੇ ਪੜ ਬਾਦ ਵਖਾਣੇ ਕਟ ਮੈਂ ਬ੍ਰਹਮ ਤਿਸ ਸ਼ਬਦ ਨਾ ਪਛਾਣੇ ਗੁਰਮੁਖ ਹੋਵੇ ਸੋ ਤਤ ਬਿਲੋਵੇ ਰਸਨਾ ਹਰ ਰਸਤਾ ਹੈ ਸਾਰ ਵਸ ਛੋਡੇ ਬਾਹਰ ਤਾਵੇ ਮਨਮੁਖ ਅੰਧੇ ਸਾਧ ਨਾ ਪਾਵੇ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹਾ ਹੈ ਮਨਮੁਖ ਦੇਹੀ ਪਰਮ ਪਤਾਰੋ ਦੁਰਮਤ ਮਰੇ ਨਿਤ ਹੋਏ ਖੁਆਰੋ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨੇ ਸੁਖ ਨਾ ਤਾਹਾ ਹੈ ਕੰਚਨ ਦੇਹੀ ਸ਼ਬਦ ਪਤਾਰੋ ਅਨ ਦਿਨ ਭੋਗ ਪੋਗੇ ਹਰ ਸਿਉ ਪਿਆਰੋ ਮਹਿਲਾ ਅੰਦਰ ਗੈਰ ਮਹਿਲ ਪਾਏ ਪਾਣਾ ਬੁਝ ਸਮਾਹਾ ਹੈ ਆਪੇ ਦੇਵੇ ਦੇਵਨਹਾਰਾ ਕਿਸ ਆਗੇ ਨਹੀਂ ਕਿਸੇ ਕਾ ਚਾਰਾ ਆਪੇ ਬੱਚੇ ਸਭ

ਦਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਪਾਵੇ ਗੁਰਮੁਖ ਪੂਰਾ ਪਾਏਦਾ ਗੁਰਮੁਖ ਮਨੁਆ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏਦਾ ਗੁਰ ਕੀ ਸਾਖੀ ਅੰਮ੍ਰਿਤ ਪਾਸੀ ਸੱਚੇ ਸਬਦੇ ਸੱਚ ਤੁਵਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਦਾ ਗੁਰਮੁਖ ਮਨ ਨਿਰਮਲ ਸਤ ਕਰਨਾਵੇ ਮੈਲ ਨਾ ਲਾਗੇ ਸੱਚ।

ਸ੍ਰੀ ਕੋ ਪਾਏਦਾ ਸਤਿਗੁਰ ਸੇਵਿਆ ਸਹਿਜ ਆਨੰਦਾ ਹਿਰਦੈ ਆਏ ਉਠਾ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਦਾ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਹਮ ਦਿਨ ਮਾਰੀਏ ਦੁੱਖ ਸਬਾਇਆ ਮੱਥੇ ਕਾਲੇ ਮਹਿਲ ਨਾ ਪਾਵੇ ਦੁਖੀ ਵਿੱਚ ਦੁੱਖ ਪਾਏਦਾ ਸਤਿਗੁਰ ਸੇਵੈ ਸੇਵਤ ਪਾਗੀ।

ਆਪਣਾ ਪਾਣਾ ਆਪ ਮਨਾਏਂਦਾ, ਤੇਰਾ ਪਾਣਾ ਮੰਨੇ ਸੋ ਮਿਲੇ ਤੁਦਾਏ, ਜਿਸ ਪਾਣਾ ਪਾਵੇ ਸੋ ਤੁਝੇ ਸਮਾਏ, ਪਾਣੇ ਵਿੱਚ ਵੱਡੀ ਵਡਿਆਈ, ਪਾਣਾ ਕਿਸੇ ਕਰਾਏਂਦਾ, ਜਾਂ ਤਿਸ ਪਾਵੇ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ, ਖੁਦ ਆਪਣੇ ਪਾਣੇ ਸਭ ਸ੍ਰਿਸ਼ਟ ਉਪਾਈ, ਜਿਸਨੂੰ ਪਾਣਾ ਦੇ ਤਿਸ ਪਾਏਂਦਾ, ਮਨਮੁਖ ਅੰਧ ਕਰੇ ਚਤੁਰਾਈ, ਪਾਣਾ ਨਾ ਮੰਨੇ ਬਹੁਤ ਦੁਖ ਪਾਈ, ਪਰਮੇ ਪੂਲਾ ਆਵੇ ਜਾਏ, ਘਰ ਮਹਿਲ ਨਾ ਕਬੂ ਪਾਏਂਦਾ, ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ।

ਆਪੇ ਦੇ ਵਡਿਆਈ ਜਿਸ ਦਾ ਹੱਟ ਸੋਈ ਵੱਤ ਜਾਣੇ ਗੁਰਮੁਖ ਦੇ ਨਾ ਪੱਛੋ ਤਾਏਂਦਾ ਹਰ ਜਿਉ ਸਭ ਮੈਂ ਰਿਹਾ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਭ ਦੇ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸਭ ਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮਹਿਲਾ ਤੀਜਾ ਅਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਅੱਪੜ ਕੋਈ ਨਾ ਸਕੈ ਤਿਸ ਨੂੰ ਗੁਰ ਸ਼ਬਦੀ ਮੇਲ ਆਇਆ ਤੁਦਨੋ ਸੇਵੈ ਜੋ ਤੁਦ ਪਾਵੈ ਗੁਰ ਕੈ ਸ਼ਬਦੇ ਸੱਚ ਸਮਾਵੈ ਅਨ ਦਿਨ ਗੁਣ ਰਵੈ ਦਿਨ ਰਾਤੀ ਰਸਨਾ ਹਰ ਰਸ ਪਾਇਆ ਸ਼ਬਦ ਮਰੈ ਸੇ ਮਰਨ ਸਵਾਰੈ ਹਰ ਕੇ ਗੁਣ ਹਿਰਦੈ ਉਰਤਾਰੈ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਉ ਚੁਕਾਇਆ ਹਰ ਜਿਉ ਮੇਲੇ ਆਪ ਮਿਲਾਏ

අපි මිල් මිලායා සදහි නේඩෑ දූර් නජානෝ ගුරු කෑසවද නජීක් පචානෝ බිගසෑ කමල් කිරණ ප්‍රගාසෑ ප්‍රගට කර දෙඛායා ආපේ කර්තා සච්චා සොයි ආපේ මාර් ජිවාලේ අවරණා කෝයි නානක නාම මිලෑ වඩයයි ਆਪ ਗਵਾਏ ਸੁਖ ਪਾਇਆ ਮਾਰੂ ਸੋਲੇ ਮਹਿਲਾ ਚੌਥਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਣ ਹਾਰਾ ਅਵਰ ਨ ਸੂਝਸ ਬੀਜੀ ਕਾਰਾ ਗੁਰਮੁਖ ਸਚ ਵਸੈ ਕਟ ਅੰਤਰ ਸਹਿਜੇ ਸਚ ਸਮਾਈ ਹੈ ਸਭਨਾ ਸਚ ਵਸੈ ਮਨ ਮਾਹੀ ਗੁਰ ਪ੍ਰਸਾਦੀ ਸਹਿਜ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਨੀ ਚਿਤ ਲਾਈ ਹੈ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰ ਨਾ ਦੂਜਾ ਸਤਿਗੁਰ ਤੇ ਨਾਮ ਰਤਨ ਤਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੈ ਬਿਨ ਸਤਿਗੁਰ ਜੋ ਦੂਜੈ ਲਾਗੇ ਆਵੇ ਜਾਏ ਪਰਮ ਮਰੈ ਅਪਾਗੇ ਨਾਨਕ ਤਿਨ ਕੀ ਫਿਰ ਗਤ ਹੋਵੇ ਜੇ ਗੁਰਮੁਖ ਰਹਿ ਸਰਣਾਈ ਹੈ ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਤਿਗੁਰ ਤੇ ਮਾਂਗੋ ਨਾਮ ਅਜਾਚੀ ਉਹ ਦਿਆਲ ਕਿਰਪਾ ਕਰ ਹਰ ਜਿਓ ਰਖ ਲੇ ਵੋ ਗੁਰ ਸਰਣਾਈ ਹੈ ਅੰਮ੍ਰਿਤ ਰਸ ਸਤਿਗੁਰੂ ਚੁਆਇਆ ਦਸਵੇਂ ਦੁਆਰ ਪ੍ਰਗਟ ਹੋਏ ਆਇਆ ਤਹ ਅਨਹਦ ਸ਼ਬਦ ਵਜੈ ਤੁਨ ਬਾਣੀ ਸਹਿਜੇ ਸਹਿਜ ਸਮਾਈ ਹੈ ਜਿਨ ਕੋ ਕਰਤੈ ਤੁਰ ਲਿਖ ਪਾਈ ਅੰਗ ਦਿਨ ਗੁਰ ਗੁਰ ਕਰਤ ਵਿਹਾਈ ਬਿਨ ਸਤਿਗੁਰ ਕੋ ਸੀਜੈ ਨਾਹੀ ਗੁਰ ਚਰਨੀ ਚਿਤ ਲਾਈ ਹੈ ਜਿਸ ਪਾਵੇ ਤਿਸ ਆਪੇ ਦੇ ਗੁਰਮੁਖ ਨਾਮ ਪਦਾਰਥ ਲੇ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟ ਪਇਆ ਨਾਮ ਪਦਾਰਥ ਸਹਿਜੇ ਲਇਆ ਇਹ ਵਡਿਆਈ ਗੁਰ ਤੇ ਪਾਈ ਸਤਿਗੁਰ ਕੋ ਸਦ ਬਲ ਜਾਈ ਹੈ ਪ੍ਰਗਟਿਆ ਸੂਰ ਨਿਸਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਤ ਪਾਰੀ ਕਰਮ ਮਿਲੈ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚਹੁ ਜੁਗ ਨਿਰਮਲ ਹੱਛਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਈ ਸਮਾਵੇ ਨਾਨਕ ਨਾਮ ਤੇ ਆਈ ਹੈ ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਬਿਗਸੈ ਹਰ ਚਰਣੀ ਮਨ ਲਾਈ ਹੈ ਹਮ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਤਿਗੁਰ ਤੇ ਸਮਝ ਪੜੀ ਮਨ ਮਾਹੀ ਉਹ ਦਿਆਲ ਕਿਰਪਾ ਕਰ ਹਰ ਜਿਓ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ

ਸੀ ਜਿਉ ਕਮਲ ਰਹਿ ਵਿੱਚ ਪਾਣੀ ਹੈ ਵਿਚ ਹੋ ਮੈਂ ਸੇਵਾ ਥਾਏ ਨਾ ਪਾਏ ਜਨਮ ਮਰੇ ਫਿਰ ਆਵੇ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹਉ ਕਿਆ ਗੁਣ ਤੇਰੇ ਆਖਾ ਸਵਾਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹਉ ਮਾਂਗੋ ਦਾਨ ਤੁਝੇ ਪਹਿ ਕਰਤੇ ਹਰ ਅੰਦਿਨ ਨਾਮ ਵਖਾਣੀ ਹੈ ਕਿਸੀ ਜੋਰ ਅੰਕਾਰ ਬੋਲਣ ਕਾ ਕਿਸੀ ਜੋਰ ਦੀਵਾਨ ਮਾਇਆ ਕਾ ਮੈਂ ਹਰ ਬਿਨ ਟੇਕ ਤਰ ਅਵਰਨਾ ਕਾਈ ਤੂੰ ਕਰਤੇ ਰਾਖ ਮੈਂ ਨਿਵਾਣੀ ਹੈ ਨਿਮਾਣੇ ਮਾਣ

ਕਟ ਕਟ ਪੂਰਨ ਸਿਰ ਸਿਰੈਨ ਬੇਰਾ ਸਿਰ ਸਾਹਾ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਖਵੰਤ ਅਨੰਤ ਦਿਆਲਾ ਪ੍ਰਗਟ ਰਹੋ ਪ੍ਰਭ।

ਜਾਣੀ ਤਿੱਥੇ ਹਰ ਧਿਆਈਐ ਸਾਰੰਗ ਪਾਣੀ ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ ਤਿੱਥੇ ਹਰ ਆਪ ਛਡਾਏਂਦਾ ਵੱਡਾ ਸਾਹਿਬ ਅਗਮਥਾ ਕਿਉਂ ਮਿਲੀਐ ਪ੍ਰਭੇ ਪਰਵਾਹਾ ਕਾਰ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ

ਜੈ ਸਤਿਗੁਰ ਸਾਹਿਬ ਭੰਡਾਰ ਨਾਮ ਜਿਸ ਇਹ ਰਤਨ ਤਿਸੈ ਤੇ ਪਾਇਣਾ ਜਾਂ ਕੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨਾ ਪਾਵੇ ਮੀਤਾ ਸਤਪੁਰਖ ਸਤਗੁਰ ਪਰਮੇਸ਼ਰ ਜਿਸ ਪੇਟਤ ਪਾਰ ਪਰਾਇਣਾ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਤੇਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰੇ ਪੰਚ ਤਾਤੂ ਪੈ ਪਾਰ ਬ੍ਰਹਮ ਹੋਵੇ।

ਸਿਖਾਉ। ਅਵਨਾਸੀ ਅਵਗਤ ਅਗੋਚਰ, ਸਭ ਕਿਛ ਤੁਝ ਹੀ ਹੈ ਲੱਗਾ। ਸ੍ਰੀ ਰੰਗ ਬੈਕੁੰਠ ਕੇ ਵਾਸੀ, ਮਛ ਕਛ ਪੂਰਮ ਆ ਗਿਆ ਔਤਰਾਸੀ। ਕੇਸਵ ਚਲਤ ਕਰੇ ਨਿਰਾਲੇ, ਕੀਤਾ ਲੋੜੈ ਸੋ ਹੋਏਗਾ। ਨਿਰਾਹਾਰੀ ਨਿਰਵੈਰ ਸਮਾਇਆ, ਤਾਰ ਖੇਲ ਚਤੁਰ ਪੁਜ ਕਹਾਇਆ। ਸਾਵਲ ਸੁੰਦਰ ਰੂਪ ਬਣਾਵੇ, ਬੇਣ ਸੁਨਤ ਸਭ ਮੋਹੈਗਾ। ਬਨਮਾਲਾ ਬਿਪੂਖਮ ਕਮਲ ਨੈਣ, ਸੁੰਦਰ ਕੁੰਡਲ ਮੁਕਟ ਬੈਨ। ਸੰਖ ਚਕਰ ਗਦਾ ਹੈ ਤਾਰੀ, ਮਹਾਸਾਰਥੀ ਸਤਸੰਗਾ। ਪੀਤ ਪਿਤੰਬਰ ਤ੍ਰਿਭਵਨ ਧਣੀ, ਜਗਨਨਾਥ ਗੋਪਾਲ ਮੁਖਪਣੀ। ਸਾਰੰਗ ਤਰ ਭਗਵਾਨ ਬੀਠਲਾ, ਮੈਂ ਗਣਤ ਨਾ ਆਵੈ ਸਰਬੰਗਾ। ਨਿਹ ਕੰਟਕ ਨਿਹ ਕੇਵਲ ਕਹੀਐ, ਤਨੰਜੈ ਜਲ ਥਲ ਹੈ ਮਹੀਐ। ਮਿਰਤ ਲੋਕ ਪਿਆਲ ਸਮੀ

ਕਾਪੜ ਜਿਵੇਂ ਪਛੋੜੀਐ ਕੜੀ ਮੋਹਤ ਕੜਿਆਲ, ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁਕੈ ਜੰਜਾਲ। ਮਹਿਲਾ ਤੀਜਾ। ਤ੍ਰਿਭਵਨ ਟੂੰਡੀ ਸੱਜਣਾ ਹਉ ਮੈਂ ਬੁਰੀ ਜਗਤ, ਨਾ ਚੁਰ ਹੀੜੇ ਸੱਚ ਚਉ, ਨਾਨਕ ਸੱਚੋ ਸੱਚ ਪੌੜੀ। ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ, ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਨੇ, ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ, ਐਥੇ ਓਥੇ ਮੁਕਤ ਹੈ ਜਿਨ ਰਾਮ ਪਛਾਣੇ, ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨ ਹੋ ਕੁਰਬਾਣੇ। ਸਲੋਕ ਮਹਿਲਾ ਪਹਿਲਾ। ਮਹਿਲ ਕੁਚੱਜੀ ਮੜਵੜੀ ਕਾਲੀ ਮਨੋ ਕਸੁੱਧ, ਜੇ ਗੁਣ ਹੋਵਨ ਤਾਂ ਪਿਰ ਰਵੈ ਨਾਨਕ ਅਵਗੁਣ ਮੁੰਦ। ਮਹਿਲਾ ਪਹਿਲਾ। ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ, ਨਾਨਕ ਐਨ ਸਦਾ ਭਲੀ ਪਿਰ ਕਹਿ ਹੇ ਪਿਆਰ। ਪੌੜੀ। ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ, ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ, ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ, ਹਰ ਰਸ ਜਿਨੀ ਚਾਖਿਆ ਅਨ ਰਸ ਥਾਕ ਰਹਾਇਆ, ਹਰ ਰਸ ਪੀ ਸਦਾ ਤ੍ਰਿਪਤ ਪਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ। ਸਲੋਕ ਮਹਿਲਾ ਤੀਜਾ। ਪਿਰ ਖੁਸ਼ੀਏ ਤਨ ਰਾਵੀਏ ਤਨ ਉਰ ਨਾਮ ਸਿਗਾਰ, ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ। ਮਹਿਲਾ ਪਹਿਲਾ। ਸਸੁਰੈ ਪਈਏ ਕੰਤ ਕੀ ਕੰਤ ਅਗਮ ਅਥਾਓ, ਨਾਨਕ ਤਨ ਸੁਹਾਗਣੀ ਜੋ ਪਾਵੇ ਵੇ ਪਰਵਾਹ। ਪੌੜੀ। ਤਖਤ ਰਾਜਾ ਸੋਭ ਹੈ ਜੇ ਤਖਤੈ ਲਾਇਕ ਹੋਈ, ਜਿਨੀ ਸੱਚ ਪਛਾਣਿਆ ਸੱਚ ਰਾਜੇ ਸਹੀ, ਇਹ ਪੂਪਤ ਰਾਜੇ ਨਾ ਆਖੀਐ ਦੂਜੈ ਪਾਏ ਦੁਖ ਹੋਈ, ਕੀਤਾ ਕਿਆ ਸਾ ਲਾਈਐ ਜਿਸ ਜਾਂਦੇ ਬਿਲਮ ਨਾ ਹੋਈ। ਨੇਚਲ ਸੱਚਾ ਏਕ ਹੈ ਗੁਰਮੁਖ ਬੂਜੈ ਸੋ ਨੇਚਲ ਹੋਈ।

ਭਗਵਾਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰੱਤਾ ਸੱਚ ਮਹਿਲਾ ਤੀਜਾ ਸਹਿਜ ਵਨਸਪਤ ਫੁੱਲ ਫਲ ਪਵਰ ਵਸੈ ਪੈਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਪਿਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪਰਦਾਨਾ ਹਰ ਸੇਤੀ ਸਦਾ ਮਿਲ ਰਹੇ ਜਿਨੀ ਆਪ ਪਛਾਨਾ ਗਿਆਨੀਆ ਕਾ ਇਹੋ ਮਹੱਤ ਹੈ ਮਨ ਮਾਏ ਸਮਾਨਾ ਹਰ ਜਿਉ ਕਾ ਮਹਿਲ ਪਾਇਆ ਸਚ ਲਾਏ ਤਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗ ਤਿਨੈ ਜਿਤਾਨਾ ਸਲੋਕ ਮਹਿਲਾ ਤੀਜਾ ਜੋਗੀ ਹੋਵਾ ਜਗ ਪਵਾ ਕਰ ਕਰ ਪੀਖਿਆ ਲਿਓ ਦਰਗੈ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ ਪਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਦੇਖੀ ਹਾਥ ਨਾ ਲੱਦੀਆ ਸਭ ਵੱਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸਮਾਲ ਮੈਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵਿਓ ਨਾ ਕੋਏ ਐਸਾ ਸਤਗੁਰ ਲੋੜ ਲਹੋ ਜਿਸ ਜੇਵੜ ਅਵਰ ਨਾ ਕੋਏ ਤਿਸ ਸਰਨ ਆਈ ਛੂਟੀਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੈ ਸੱਚ ਹੈ ਤਨ ਮਨ ਵੀ ਸੱਚਾ ਹੋਏ ਨਾਨਕ

ਸੱਚੇ ਹੁਕਮ ਮੰਨੇ ਸੱਚੀ ਵਡਿਆਈ ਦੇ ਸੱਚੇ ਮਾਹੀ ਸਮਾਵਸੀ ਜਿਸਨੂੰ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਅਹੰਕਾਰ ਮਰੇ ਦੁਖ ਪਾਵੇ ਅੰਧੇ ਆਪ ਨਾ ਪਛਾਣਨੀ ਦੂਜੇ ਪਚ ਜਾਵੇ ਅਤ ਕਰੋਧ ਸਿਉ ਲੂਜਦੇ ਅੱਗੇ ਪਿੱਛੇ ਦੁਖ ਪਾਵੇ ਹਰ ਜਿਉ ਅਹੰਕਾਰ ਨਾ ਪਾਵੇ।

ਆਵੇ ਹਰ ਨਾਮ ਤੇ ਆਵੇ ਦਿਨ ਸਰਾਤ ਹਰ ਨਾਮ ਸਮਾਵੇ ਸਲੋਕ ਮਹਿਲਾ ਪਹਿਲਾ ਸੁਣੀਏ ਏਕ ਵਖਾਣੀਏ ਸੁਰਗ ਮਿਰਤ ਪਿਆਲ।

ਟੀ ਲਾਲ ਲਵਾਏ ਅੰਦਰ ਮੁਸਕ ਚਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਯੁਗ ਮੈਂ ਨਾਮ ਨਿਦਾਨ ਹੈ ਨਾਮੋ ਨਾਲ ਚਲੈ ਇਹੋ ਖੁੱਟ ਕਦੇ ਨਾ ਨਿਖੁੱਟਈ ਖਾਏ ਖਰਚਿਓ ਪੱਲੇ ਹਰ ਜਨ ਨੇੜ ਨਾ ਆਵੇ ਜਮ ਕੰਕਰ ਜਮ ਕਲੈ ਸੇ ਸਾ ਸੱਚੇ ਬਣ ਜਾ ਰਿਹਾ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਸਲੋਕ ਮਹਿਲਾ ਤੀਜਾ ਮਨਮੁਖ ਵਾਪਾਰੈ ਸਾਰ ਨਾ ਜਾਣਨੀ ਬਿਖ ਵਿਆਜੈ ਬਿਖ ਸੰਗਰੈ ਬਿਖਸਿਓ ਤਰੈ ਪਿਆਰ ਬਾਰੋ ਪੰਡਤ ਸਦਾਏ ਦੇ

ਖਾਂ ਸਬਦ ਚੰਗਿਆਈਆਂ ਜਿਤ ਖਾਦੈ ਸਦਾ ਤ੍ਰਿਪਤ ਹੋਏ ਪਹਿਨਣ ਸਿਫਤ ਸੁਨਾਏ ਹੈ ਸਦਾ ਸਦਾ ਉਹ ਊਜਲਾ ਮੈਲਾ ਕਦੇ ਨਾ ਹੋਏ ਸਹਿਜੇ ਸਚ ਤਨ ਖੱਟਿਆ ਥੋੜਾ ਕਦੇ ਨਾ ਹੋਏ ਦੇਹੀ ਨੂੰ ਸਬਦ ਸਿਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁਝੀਐ ਜਿਸ ਨੂੰ ਆਪ ਵਿਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰਸਬਦੀ ਜਾਪੈ ਹਰ ਹਰ ਨਾਮ ਤਿਆਈਐ ਹੋਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਪਉ ਪਏ ਸੇ ਹਰ ਰਸਤਰਾ ਪੈ ਹਰ ਕਿਰਪਾ ਤਾਰ ਪਿਆਇਆ ਫਿਰ ਕਾਲ ਨਾ ਵਿਆਪੈ ਸਲੋਕ ਮੈਲਾ ਤੀਜਾ ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜ

ਆਉਣਾ ਹੈ। ਬੂਜੋ ਗਿਆਨੀ ਬੂਜਣਾ ਇਹ ਅਕਥ ਕਥਾ ਮਨ ਮਾਹੇ, ਬਿਨ ਗੁਰ ਤਤ ਨਾ ਪਾਇਐ ਅਲਖ ਵਸੈ ਸਭ ਮਾਹੇ। ਸਤਿਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੈ ਮਨ ਮਾਹੇ।

ਰੌਣ ਤੇਰੀ ਕੁਦਰਤ ਕੋਈ ਨ ਜਾਣੈ ਮੇਰੇ ਠਾਕੁਰ ਸਗਲ ਰੌਣ ਤੁਧ ਅੱਪੜ ਕੋਈ ਨ ਸਕੈ ਤੂੰ ਅਬਨਾਸੀ ਜਗ ਉਧਰਣ।

ਨਾਨਕ ਪੀਠਾ ਪੱਕਾ ਸਾਜਿਆ ਦਰਿਆ ਹੁਣ ਮੌਜੂਦ ਬਾਜੋ ਸਤਿਗੁਰ ਆਪਣੇ ਬੈਠਾ ਜਾਕ ਦਰੂਦ ਮਹਲਾ ਪੰਜਵਾਂ ਨਾਨਕ ਮੁਸਰੀਆ ਪਕਾਈਆ ਪਾਈਆਂ ਥਾਲੇ ਮਾਹੇ ਜਿੰਨੀ ਗੁਰੂ ਮਨਾਇਆ ਰਜ ਰਜ ਸੇ ਖਾਏ ਪੌੜੀ ਤੁਦ ਜਗ ਮੈਂ ਖੇਲ ਰਚਾਇਆ ਵਿੱਚ ਹੋਂ ਮੈਂ ਪਾਈਆ ਏਕ ਮੰਦਰ ਪੰਚ ਚੋਰ।

ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ। ਮਹੱਲਾ ਪੰਜਵਾਂ ਗੁਜੜਾ ਲਦਮ ਲਾ

ਸਭ ਮਜਾਏ ਖਾਲੀ ਕੋਈ ਨਾ ਜਾਣੀਐ ਤੈ ਸਗੀ ਭਾਗ ਮਥਾਏ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹਉ ਡਾਡੀ ਦਰ ਗੁਣ ਗਾਵਦਾ।

ਪਾਲੀਆ ਤੁਧ ਜੇ ਵੜਨਾ ਸਾਈਆ ਮੈਂ ਦੱਸੋ ਮਾਰਗ ਸੰਤੋ ਕਿਉ ਪ੍ਰਭੂ ਮਿਲਾਈਆ ਮਨ ਅਰਪਿਉ ਹੋ ਮੈਂ ਤਜੋ ਇਤ ਪੰਥ ਜੁਲਾਈਆ ਨਿਤ ਸੇਵੋ ਸਾਹਿਬ ਆਪਣਾ ਸਤ

ਮੇਰੇ ਬਹੁ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੈ ਜਾਏ ਭਵਾਈਐ ਬਹੁ ਜੋਨੀ ਨਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤਸ਼ਾਹ ਵੇਗ ਧੁਰ ਕਰ ਮਚਾ ਜਮਦੂਤੀ ਹੈ ਹੇਰਿਆ ਦੁਖ ਹੀ ਮੈਂ ਪਚਾ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਡਖਣੇ ਮਹਲਾ ਪੰਜਵਾਂ ਪ੍ਰਭਾ ਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ

ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ, ਉਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ, ਉਨ ਛੱਡੇ ਲਾਲਚ ਦੁਨੀ ਕੇ ਅੰਤਰ ਨਿਵਲਾਈ, ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ, ਉਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ, ਹੋਆ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ ਹਰ ਸਿਉ ਬਣਿਆਈ, ਦੱਖਣੀ ਮਹਲਾ ਪੰਜਵਾਂ ਸੱਚ ਸੁਹਾਵਾ ਕਾੜੀਐ ਕੂੜੈ ਕੂੜੀ ਸੋਏ, ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ, ਮਹਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲ ਸਾਂ, ਸੁਤੜੀ ਸੋ ਸੋ ਦਿੱਠ ਤੈ ਸੁਪਨੈ ਹੋ ਖੰਨੀਐ, ਮਹਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਵਣ ਥੋਤਰਾ, ਮਨ

ਆਸ ਤੁਆਸਾ ਬਾਹਰਾ ਮੂੰਹ ਮਨ ਵੱਡੀ ਆਸ ਆਸ ਨਿਰਾਸਾ ਹਿਤ ਤੂੰ ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਬਿਨ ਜਿੱਥੇ ਮਰੇ ਹੋਦ ਬਾਜ ਪਿਆਰੇ ਆਪਣੇ ਬਿਰਹੀ ਨਾ ਦੇ ਰੋਦ ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋਸ ਤੇ ਪੀਸਾ ਦੇਵਤੇ ਸਨ ਇੰਦਰ ਜਾਸੀ ਸਿਮਰਤ ਸਾਸਰ ਵੇਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਤ ਕਵਤੇ ਜੀ ਜਾਸੀ ਜਤੀ ਸਤੀ ਸੰਨਿਆਸੀਆਂ ਸਭ ਕਾਲ ਹੈ ਵਾਸੀ ਮੁਨ ਜੋਗੀ ਦਿਗੰਬਰਾ ਜਮੈ ਸਨ ਜਾਸੀ ਜੋਦੀ ਸਹਿ ਸੋ ਵਿਣਸਣਾ ਸਭ ਬਿਨਸ ਬਿਨਾਸੀ ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਥਿਰ ਹੋਸੀ ਸਲੋਕ ਡਖਣੇ।

ਸਿਮਰਤ ਹਰ ਲਾਦਾ, ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਾਦਾ, ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਾਦਾ, ਦਇਆ ਧਰਮ ਤਪ ਨੇਚਲੋ ਜਿਸ ਕਰਮ ਲਿਖਾਦਾ, ਨੇਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ, ਨੇਚਲ ਸੰਗਤ ਸਾਧ ਜਨ ਬਚਨ ਨੇਚਲ ਗੁਰਸਾਦਾ, ਜਿਨ ਕੋ ਪੂਰਵ ਲਿਖਿਆ ਤਿਨ ਸਦਾ ਸਦਾ ਆਰਾਦਾ, ਸਲੋਕ ਡਖਣੇ ਮਹਲਾ ਪੰਜਵਾਂ, ਜੋ ਦੁਬੰਦੋ ਆਪ ਸੋ ਤਰਾਏ ਕਿਨ ਖੇ, ਤਾਰੇ ਨਿੜੋ ਵੀ ਤਾਰ ਨਾਨਕ ਫਿਰ ਸਿਉ ਰਤਿਆ, ਮਹਲਾ ਪੰਜਵਾਂ, ਜਿਥੈ ਕੋਈ ਕਥਨ ਨਾਉ ਸੁਣੰਦੋ ਮਾਪਿਰੇ, ਮੂੰਹ ਜੁਲਾਉ ਤਥ ਨਾਨਕ ਫਿਰੀ ਪਸੰਦੋ ਹਰਿਓ ਥਿਓ, ਮਹਲਾ ਪੰਜਵਾਂ, ਮੇਰੀ ਮੇਰੀ ਕਿਆ ਕਰੈ ਪੁੱਤਰ ਕਲਤ੍ਰ ਸਨੇ, ਨਾ

ਤੇਰੀ ਹੱਥਾਂ। ਅਕਾਲ ਮੂਰਤ ਹਿਰਦੈ ਧਿਆਇ ਦਾ ਦਿਨ ਰਹਿਣ ਜਪਨ ਥਾ, ਮੈਂ ਛੱਡਿਆ ਸਗਲ ਅਪਾਇ ਨੂੰ, ਭਰ ਵਾਸੈ ਗੁਰ ਸਮਰੱਥਾ। ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ, ਭੋਗੋ ਮੁੰਚੋ ਭਾਈਓ ਪੱਲੈ ਨਾਮ ਅਗੱਥਾ। ਨਾਮ ਦਾਨ ਇਸਨਾਨ ਦਿੜ ਸਦਾ ਕਰੋ ਗੁਰ ਕਥਾ, ਸਹਿਜ ਪਿਆ ਪ੍ਰਭ ਪਾਇਆ ਜਮ ਕਾ ਭਉ ਲੱਥਾ। ਸਲੋਕ

ਜਾਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ। ਕਹਿ ਕਬੀਰ ਰਬ ਜਾਣਿਆ ਗੁਰ ਜਾਨ ਦੀਆ ਸਮਝਾਏ ਅੰਤਰਗਤ ਹਰ।

ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਰ ਘਰ ਧਨ ਪਾਏ ਵੈ ਸਾਧ ਬਲਾ ਸਾਖਾ ਵੇਸ਼ ਕਰੇ ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਸੁਧ ਬਿਨ ਅੱਡ ਨ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੈ ਟੋਲੋ ਦੂਰ ਨ ਜਾਣਾ ਅੰਤਰ ਮਾਨਾ ਹਰ ਕਾ ਮੈਲ ਪਛਾਣਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸਬਦ ਮਨ ਮਾਨਾ ਮਾਓ ਜੇਠ ਬਲਾ ਪ੍ਰੀਤਮ ਕਿਉ ਵਿਸਰੈ ਖਲਤਾ ਪੈ ਸਰ ਭਾਰ ਸਾਧਨ ਬਿਨੋ ਕਰੈ

ਹਰ ਬਿਨ ਕਿਉ ਪਾਵੈ ਸੁਖ ਮੈਲੀ, ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਆਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹਿ ਸੋਖੈ ਅਗਨ ਪਖੈ, ਅਗਨ ਰਸ ਸੋਖੈ ਮਰੀਐ ਚੋਖੈ, ਜੀ ਸੋ ਕਿਰਤ ਨਹਾਰੇ, ਰਸ ਫਿਰੈ ਛਾਇਆ ਧਨ ਕਾਕੈ, ਟੀਨ

ਗੁਰਮੁਖ ਮਸਤਕ ਪਾਗੋ, ਨਾਨਕ ਵੈ ਨਿਸਰਾਵੈ, ਪ੍ਰੀਤਮ ਹਰ ਵਾਰ ਫਿਰ ਸੋ ਆਗੋ। ਤੁਖਾਰੀ ਮਹਲਾ ਪਹਿਲਾ, ਪਹਿਲਾ ਪੈਰ ਨੈਣ।

ਤੂੰ ਨਿਜ ਘਰ ਵਸਿਆੜਾ ਹੋ ਰੁਲ ਬਸ ਮੈਂ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੇ ਕਿਆ ਕਹੀਏ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਭ ਦੀ ਰੱਖੀ ਜੈ ਬਿਨ ਨਾਵੇ ਕੋ ਸੰਗ ਨਾ ਸਾਚੀ ਆਵੇ ਜਾਏ ਜਨੇਰੀ ਨਾਨਕ ਲਾਹਾ ਲੈ ਘਰ ਜਾਈਏ ਸਾਚੀ ਸਚਮਤ ਤੇਰੀ ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨਿਹੜੇ ਦੇਂਦੀ ਸਾਰ ਸੰਭਾਲੇ ਤਿੰਨ ਸਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇ ਦੀ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨੈ ਜਾਣੋ ਵਿਖੜਾ ਕਿਉਂ ਪਾਈਐ ਫਿਰ ਪਾਰੇ ਸਤਿਗੁਰ ਸਭ ਦੀ ਮਿਲੈ ਵਿਸੁਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਏੜੀਏ ਬਿਲਮ ਨਾ ਕੀਜੈ ਅਨਦਿਨ ਰਤੜੀਏ ਸਹਿਜ ਮਿਲੀਜੈ ਸੁਖ ਸਹਿਜ ਮਿਲੀਜੈ ਰੋਸ ਨਾ ਕੀਜੈ ਗਲਬ ਨਿਵਾਰ ਸਮਾਣੀ ਸਾਚੈ ਰਾਤੀ ਮਿਲੈ ਮਿਲਾਈ ਮਨਮੁਖ ਆਵਣ ਜਾਣੀ ਜਮਨਾ ਕੀ ਕਵ ਗੂੰਗਟ ਕੈਸਾ ਮਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤੁਖਾਰੀ ਮਹਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਅਲਖ ਲਖਾਇਆ ਅਵਰ ਨ ਦੂਜਾ ਪਾਲੇ ਗੁਰ ਅਲਖ ਲਖਾਇਆ ਜਾਂ ਤਿਨ ਪਾਇਆ ਜਾਂ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਬਿਦਾਤਾ ਸਹਿਜ ਮਿਲੇ ਬਨਵਾਰੀ ਨਗਰ ਕਰੇ ਤੂੰ ਤਾਰੈ ਤਰੀਐ ਸਚ ਦੇਵੋ ਦੀਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਿਤਪਾਲਾ ਭਰਪੂਰ ਧਾਰ ਰਹੇ ਅਤਿ ਪਿਆਰੇ।

ਮਾਨ ਪਾਓ ਭਗਤ ਚੋ ਕਾਜ ਨ ਕਛੁਐ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ਅਭਿਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚ ਮਾਨ ਰਹਾਓ ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਦ ਔਦ ਬਿਹਾਨ ਕਹਿ ਕਬੀਰ ਅੰਤ ਕੀ ਦੇਰ ਆਏ ਲਾਗੋ ਕਾਲ ਨਿਦਾਨ ਚਾਰ ਦਿਨ ਆਪਣੀ ਨੌਬਤ ਚਲੇ ਬਜਾਏ ਇਤਨਕ ਖਟਿਆ ਗਠਿਆ ਮਟਿਆ ਸੰਗ ਨਾ ਕਛ ਲੈ ਜਾਏ ਰਹਾਓ ਦੇਰੀ ਬੈਠੀ ਮੇਰੀ ਰੋਵੈ ਦੁਆਰੇ ਲਓ ਸੰਗ ਮਾਏ ਮਰਹਟ ਲਗ ਸਭ ਲੋਗ ਕੁਟੰਬ ਮਿਲ ਹੰਸ ਇਕੇ ਲਾ ਜਾਏ ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰ ਨਾ ਦੇਖੇ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਸ ਜਾਏ ਰਾਗ ਕਿਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਖਤ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰ ਬਿੰਦ ਨਾ ਕਥਾ ਪਾਵੈ ਸੁਪਤ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕੈ ਦੇਖ ਕਿਸ ਜਾਤ ਤੇ ਕਹਿ ਪਦੈ ਅਮਰਿਓ ਰਾਮ ਭਗਤ ਵਿਸੇਖ ਰਹਾਓ ਸਵਾਨ ਸਤ੍ਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪੁਰਾ ਕਿਆ ਸਾਰਾ ਹੈ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਗਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰੈ ਰਵਿਦਾਸ ਰਾਗ ਪੈਰੋ ਮੈਲਾ ਪਹਿਲਾ ਕਰ ਪਹਿਲਾ ਚੌਪ ਦੇ ਇੱਕੋ

ਨਾਨਕ ਦੇਖੈ ਥਾਪ ਉਥਾਪ ਇੱਕ ਓੰਕਾਰ। ਸਤਿਗੁਰ ਪ੍ਰਸਾਦ ਰਾਗ ਪੈਰੋ ਮਹਿਲਾ ਪਹਿਲਾ ਕਰ ਦੂਜਾ। ਗੁਰ ਕੈ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ। ਪਵ ਜਲ ਬਿਨ ਸ਼ਬਦ ਕਿਉ ਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਡੁਬਦਾ ਡੁਬ ਡੁਬ ਮਰੀਐ ਰਹਾਓ ਗੁਰਦੇਵਾ ਗੁਰ ਅਲਖਵੇ।

ਨਾਨਕ ਹਿਰਦੈ ਨਾਮ ਵਸਾਏ ਪੈਰੋਂ ਮਹਿਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ ਹਰ ਜਿਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਡਿਆਈ ਦੇ ਰਹਾਓ ਰਾਮ ਨਾਮ ਜਿਨ ਪ੍ਰੀਤ ਪਿਆਰ ਆਪ ਉਧਰੇ ਸਭ ਕੁਲ ਉਧਾਰਨ ਹਾਰ ਬਿਨ ਨਾਮੇ ਮਨਮੁਖ ਜਮ ਪੁਰ ਜਾਏ ਔਖੇ ਹੋਵੇ ਚੋਟਾ ਖਾਏ ਆਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋਂ ਮਹਿਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ ਰਾਮ ਨਾਮ ਸ਼ਬਦ ਵਿਚਾਰੇ ਹਰ ਜਿਉ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲਗੈ ਪਿਆਰ ਰਹਾਓ ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰਮੇ ਲਾਵਾ ਹੋਏ ਨਿਜ ਕਰ ਵਸੈ ਸਹਿਜ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ ਆਪੇ ਵੇਖੈ ਵੇਖਣ ਹਾਰ ਨਾਨਕ ਨਾਮ ਰੱਖੋ ਉਧਾਰ ਪੈਰੋਂ ਮਹਿਲਾ ਤੀਜਾ ਕਲ ਯੁਗ ਮੈਂ ਰਾਮ ਨਾਮ ਉਰਧਾਰ ਬਿਨ ਨਾਵੇ ਮਾਥੇ ਪਾਵੇ ਛਾਰ ਰਾਮ ਨਾਮ ਦੁਲਭ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਓ ਰਾਮ ਨਾਮ ਜਨ ਪਾਲੇ ਸੋਏ।

ਬਿਸਨ ਰੁਦਰ ਉਪਾਇਆ, ਨਾਨਕ ਨਹੀਂ ਚਲ ਸਾਚਾ ਏਕੋ, ਨਾ ਉਹ ਮਰੇ ਨਾ ਜਾਇਆ। ਪੈਰੋਂ ਮਹਿਲਾ ਤੀਜਾ, ਮਨਮੁਖ ਦੁਬਦਾਸ ਦਾ ਹੈ ਰੋਗੀ, ਰੋਗੀ ਸਗਲ ਸੰਸਾਰਾ, ਗੁਰਮੁਖ ਬੂਝੈ ਰੋਗ ਗਵਾਵੇ, ਗੁਰ ਸਬਦੀ ਵਿਚਾਰਾ। ਹਰ ਜਿਉ ਸਤ ਸੰਗਤ ਮੇਲਾਏ, ਨਾਨਕ ਤਿਸਨੋ ਦੇ ਵਡਿਆਈ, ਜੋ ਰਾਮ ਨਾਮ ਚਿਤਲਾਏ ਰਹਾਓ, ਮਮਤਾ ਕਾਲ ਸਭ ਰੋਗ ਵਿਆਪੇ, ਤਿਨ ਜਮ ਕੀ ਹੈ ਸਿਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੇ, ਜਿਨ ਹਰ ਰਾਖਿਆ ਉਰਧਾਰਾ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾ

ਦੁੱਖ ਵਿਚਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਤਾ ਮਾਹੀ ਸਮਾਏ। ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਹਰ ਕਾ ਨਾਮ ਨਾ ਪਾਇਆ ਰਹਾਓ। ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸ ਨੂੰ ਹਰ ਜਿਉ ਲਾਏ,

ਸਹਿਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰ ਨਾਖਸ ਨਖੀ ਵਿਦਾਰਿਆ ਅੰਦੇ ਦਰ ਕੀ ਖਬਰ ਨਾ ਪਾਏ ਰਾਗ ਪੈਰੋ ਮਹਿਲਾ ਚੌਥਾ ਚੌਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਣ ਗੁਰ ਸਭ ਦੀ ਹਰ ਪਜ ਸੁਰਤ ਸਮਾਇਣ ਮੇਰੇ ਮਨ ਹਰ ਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਪਵ ਜਲ ਹਰ ਨਾਮ ਤਰਾਇਣ ਰਹਾਓ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੈ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲਵਿਕ ਪਾਪ ਗਏ ਗਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਪੈਰੋ ਮਹਿਲਾ ਚੌਥਾ ਬੋਲ ਹਰ ਨਾਮ ਸਫਲ ਸਾ ਕਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਪਜ ਨਾਮ ਨਰ ਹਰੀ ਕਰ ਕਿਰਪਾ ਮੇਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਪੌਤਰੀ।

ਨਾਨਕ ਕਉ ਖੁਦ ਖਸਮ ਮਿਹਰਵਾਨ, ਅਲੋ ਨਾ ਵਿਸਰੈ ਦਿਲ ਜੀ ਪ੍ਰਾਨ। ਪੈਰੋ ਮਹਿਲਾ ਪੰਜਵਾ, ਸਾਚ ਪਦਾਰਥ ਗੁਰਮੁਖ ਲਹੋ, ਪ੍ਰਭ ਕਾ ਪਾਣਾ ਸਤ ਕਰ ਸਹੋ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉਠ ਪੀਵੋ। ਹਰ ਹਰ ਹਰ।

ਨੀ ਸਾਂਝ ਕਹੁ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੈ ਰੰਗਲੀ ਨੇ ਪੈਰੋਂ ਮਹਿਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨ ਟੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਭ ਫਲ ਪਾਏ ਗੁਰੂ ਤੇ ਆਏ ਰਹਾਓ।

ਦਿਆਲਾ ਨਾਨਕ ਦਾਸ ਦੇਖ ਕਹਿ ਨਿਹਾਲਾ ਪੈਰੋਂ ਮਹਿਲਾ ਪੰਜਵਾਂ ਸਤਿਗੁਰ ਮੇਰਾ ਬੇਮੋਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾਸ ਸੁਲਾਗਾ ਸੇਵ ਰਹਾਓ ਸਤਿਗੁਰ ਮੇਰਾ ਸਰਪ੍ਰਤ ਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭ ਹੀ ਥਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਕਰ ਦੀਬਾਣ ਸਤਿਗੁਰ ਕੈ ਹੋ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪਉ ਨਾ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ ਪੈਰੋ ਮਹਿਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਪਾਇਆ ਨਾਮ ਲੈਤ ਪਾਪ ਤਨ ਤੇ ਗਇਆ ਨਾਮ ਲੈਤ ਸਗਲ ਪੁਰਬਾਇਆ ਨਾਮ ਲੈਤ ਅਸਠ ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਪ ਗਿਆਨ ਰਹਾਓ ਨਾਮ ਲੈਤ ਦੁਖ ਦੂਰ

ਚਾਰ ਨਾਨਕ ਉਧਰੇ ਨਾਮ ਪੁਨੇ ਚਾਰ ਹਵਰ ਕਰਮ ਲੋਕੈ ਪਤਿਆਰ ਪੈਰੋਂ ਮਹਿਲਾ ਪੰਜਵਾਂ ਨਮਸਕਾਰ ਤਾਂ ਕੋ ਲਖ ਬਾਰ ਰੁਮਨ ਦੀ ਜੈ ਤਾਂ ਕੋ ਵਾਰ ਸਿਮਰਨ ਤਾਂ ਕੈ ਮਿਟੇ ਸੰਤਾਪ ਹੋਏ ਆਨੰਦ ਨਾ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਾ।

ਪਾਸ ਹਉ ਬਲਿਹਾਰ ਜਾਉ ਗੁਰਦੇਵ ਸਫਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ।

ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਕਿਸੇ ਕੀ ਆਸਾ ਦੁੱਖ ਸੁਖ ਹਮਰਾ ਕਿਸੀ ਪਾਸਾ ਰਾਖ ਲੀਨੋ ਸਭ ਜਨ ਕਾ ਪਰਦਾ ਨਾਨਕ ਕਿਸ ਕੀ ਉਸਤ ਕਰਦਾ ਪੈਰੋ ਮਹਿਲਾ ਪੰਜਵਾ ਰੋਵਨ ਹਾਰੀ ਰੋਜ ਬਨਾਇਆ ਬਲਨ ਬਰਤਨ ਕੋ ਸੰਬੰਧ ਚਿਤਾਇਆ ਬੂਝ ਬੈਰਾਗ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ

ਜੋ ਪਾਵੈ ਤਿਉ ਰੱਖੋ ਗੁਸਾਈ ਪੈਰੋ ਮਹਿਲਾ ਪੰਜਵਾਂ ਗੁਰ ਮਿਲ ਤਿਆਗਿਓ ਦੂਜਾ ਪਾਓ ਗੁਰਮੁਖ ਜਪਿਓ ਹਰ ਕਾ ਨਾਮ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾ

ਤਨ ਗੁਣ ਗਾਓ ਤਨ ਹਰ ਭਗਤ ਤਨ ਕਰਨੇ ਹਾਰ ਸਰਨ ਨਾਨਕ ਪ੍ਰਭ ਪੁਰਖ ਅਪਾਰ ਪੈਰੋ ਮਹਿਲਾ ਪੰਜਵਾਂ ਗੁਰ ਸੁ ਪ੍ਰਸੰਨ ਹੋਏ ਪਾਉ ਗਏ ਨਾਮ ਨਿਰੰਜਨ ਮਨ ਮੈ ਲਏ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਕਨੇ ਸਾਧ ਸੰਗ ਮਿਟੇ ਪੈ ਪਰਮਾ ਅੰਮ੍ਰਿਤ ਹਰ ਹਰ ਰਸਨ ਪਨੇ ਰਹਾਉ ਚਰਨ ਕਮਲ ਸਿਉ ਲਾਗੋ ਹੇਤ ਛਿਨ ਮੈ ਬਿਨਸਿਉ ਮਹਾਂ ਪ੍ਰੇਤ ਆਠ ਪੈਰ ਹਰ ਹਰ ਜਪ ਜਾਪ।

ਪੂਰਨ ਮਨ ਪਾਣੀ ਜਲ ਸਲ ਮਹੀਲ ਲਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ ਪੈਰੋ ਮਹਿਲਾ ਪੰਜਵਾ ਮਨ ਤਨ ਰਾਤਾ ਰਾਮ ਰੰਗ ਚਰਣੇ ਸਰਬ ਮਨੋਰਥ ਪੂਰਨ ਕਰਨੇ ਆਠ ਪੈਰ ਗਾਵਤ।

ਦਾ ਪੰਜਵਾ ਸਤਿਗੁਰ ਆਪਣੀ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਉ ਜਾਂ ਕਾ ਕੀਆ ਸਭ ਕਿਛ ਹੋਏ ਤਿਸ ਕਾ ਅਮਰ ਨਾਮੇ ਟੈ ਕੋਏ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ

ਇੱਕ ਚਲਤ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਪੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਉ ਕਬ ਹੋਣਾ ਛੋਡੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾਂਦੇ ਕਹਿ ਆਇਆ ਨਾਮ ਬਿਨਾ ਨਹਿ ਪੜੋ ਅਚਾਰ ਮੇਰੀ

ਆਇਆ ਕਹੋ ਨਾਨਕ ਤੱਤੈ ਤਤ ਮਿਲਾਇਆ ਪੈਰੋਂ ਮਹਿਲਾ ਪੰਜਵਾਂ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਿਮੰਡ ਜਾ ਕੇ ਧਰਮਸਾਲ ਕੋਟ ਮਹੇਸ਼ ਉਪਾਏ ਸਮਾਏ।

ਪਰ ਈਤ ਊਤ ਕੀ ਸੋਜੀ ਪਰੈ ਕੌਣ ਕਰਮ ਮੇਰਾ ਕਰ ਕਰ ਮਰੈ ਨਿਜ ਪਦ ਉਪਰ ਲਾਗੋ ਧਿਆਨ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਓ ਮੂਲ ਦੁਆਰੈ ਬੰਦਿਆ ਬੰਦ ਰਬ ਉਪਰ ਘਹਿ ਰਾਖਿਆ ਚੰਦ ਪਛਮ ਦੁਆਰੈ ਸੂਰਜ ਤਪੈ ਮੇਰਾ ਡੰਡ ਸਿਰ ਉਪਰ ਬਸੈ।